ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ, ਜਿਹਨਾਂ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ? ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੇ ਉਹ ਤਰਬੂਜ ਨਾ ਹੁੰਦੇ ਜੇ ਲੱਖ ਪਿਉਂਦਾ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ

ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ, ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਅਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀ ਵਿੱਚ ਆਵੇ ਤੂੰ ਕਰ ਵੇ, ਅਫਸੋਸ ਹੈ ਤੇਰੇ 'ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ ਸੂਬਿਆ। ਲਾਨਤ ਹੈ ਸਾਡੇ 'ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕੋ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੈ ਨਮਹਿ, ਜੁਗਾਦਿ ਗੁਰੈ ਨਮਹਿ, ਸਤਿਗੁਰੈ ਨਮਹਿ, ਸ਼੍ਰੀ ਗੁਰਦੇਵੈ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤੇ ਅਗਨਤੇ ਅਨੇਕੈ। ਵੇਦ ਪ੍ਰਾਨ ਸਿਮਰਤ ਸੁਧਾਖਿਅਰ, ਗਿਨੇ ਰਾਮ ਨਾਮ ਇੱਕ ਆਖਿਅਰ। ਕਿਨਕਾ ਏਕ ਜਿਸ ਜੀਵ ਸਾਵੈ, ਤਾ ਕੀ ਮਹਿਮਾ ਗਨੀ ਨਾ ਆਵੈ। ਕਾਂਖੀਏ ਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਦਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਪਉ ਨਾ ਬਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਦਾ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਮ੍ਰਿਤ ਮਾਹੇ ਸਮਾਏ। ਪ੍ਰਭ ਜੀ ਬਸਹਿ ਸਾਧਕੀ ਰਸਨਾ, ਨਾਨਕ ਜਾਨਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖ ਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਿਸਹੈ ਹਰ ਨੇਰੇ। ਸੰਤ ਕਿਰਪਾ ਤੇ ਆਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਚੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨ ਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ, ਨਾਨਕ ਤਿਨ ਜਨ ਸਰਣੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲਿਆ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੋਹਾ ਨਾਮ ਤੇਰੇ ਸੰਗ ਸਹਾਈ। ਜਹਿ ਮਹਾ ਭਿਆਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਜਹਿ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹਿ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰਿਸ਼ਟ ਗੁਰ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇ ਰੰਗ ਤੇ ਖਨਾਮ ਬੁਝਾਵੈ, ਹਰ ਕਾ ਨਾਮ ਜਪਤੇ ਆਕਾਵੈ। ਜਿਹ ਮਾਰਗ ਇਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ।
ਐਸਾ ਨਾਮ ਮਨ ਸਦਾ ਧਿਆਈ ਹੈ, ਨਾਨਕ ਗੁਰਮੁਖ ਪਰਮ ਗਤ ਪਾਈ ਹੈ। ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤੈ ਪਾਰ ਪਰਾਹੀ, ਅਨਕ ਬਿਘਨ ਜਹਿ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜਾਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ। ਜਿਹ ਮਰ ਕੇ ਗਣੇ ਜਾਹੈ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਜਿਹ ਪੈਂਡੇ ਮਹਾਂਦ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਹਾ ਪੰਥ ਤੇਰਾ ਕੋ ਨਾ ਸੇ ਜਹਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜਹ ਮਹਾਂ ਪਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਹ ਪਰਸ਼ਾਮ। ਜਹਾ ਤ੍ਰਿਖਾ ਮਨ ਤੁਜਿਆ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕਹਿ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਔਖਦ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਦਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੈ ਬਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕਉ ਆਪ ਪ੍ਰਭ ਦੀਨਾ। ਹਰ ਹਰ ਜਨ ਕੈ ਓੜ ਸਤਾਣੀ, ਹਰ ਪ੍ਰਤਾਪ ਜਨ ਅਵਰਨਾ ਜਾਣੀ, ਓਤ ਬੋ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇ ਤੇ ਤਰੇ। ਪਾਰ ਜਾਤੇ ਹੋ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁੱਤ ਸਭ ਨਸੈ, ਸੰਤ ਕਾ ਸੰਗ ਵੜ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੋਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸਾਸਤਰ ਬਹੁ ਸਿਮਰਤੀ, ਭੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮੱਧੇ ਫਿਰਿਆ। ਅਨਕ ਪ੍ਰਕਾਰ ਕੀਏ ਬਹੁ ਜਤਨਾ, ਪੁਨ ਦਾਨ ਹਉ ਮੈਂ ਬਹੁ ਰਤਨਾ, ਸਰੀਰ ਕਟਾਏ ਹਉ ਮੈਂ ਕਰ ਦਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ, ਮਹਾਂ ਉਦਾਸ ਤਪੀਸਰ ਥੀਵੈ, ਅਗਨ ਮਾਹੈ ਹੋਮਤ ਪਰਾਨ, ਕਨਕ ਅਸਵ ਹੈ ਬਰਪੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤਿ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹਉਮੈ ਮੈਲ ਨ ਜਾਵੈ, ਹਰ ਕੇ ਨਾਮ ਸੰਸਾਰ ਕਛ ਨਾਹੈ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੈ, ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਿਆਰ ਰਾਤ, ਮਨ ਕੀ ਮੈ ਨਾ ਤਾਂ ਤੇ ਜਾਤ, ਇਸ ਦੇਹੀ ਕਾ ਬਹੁ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ ਟਰੈ, ਜਲ ਤੋ ਵਹਿ ਬਹੁ ਦੇ ਅਨੀਤ, ਸੁਧ ਕਹਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਿਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਭਉ ਬਿਆਪੈ, ਅਨਕ ਜਤਨ ਕਰ ਤ੍ਰਿਸ਼ਨਾ ਤਰਾਪੈ, ਭੇਖ ਅਨੇਕ ਅਗਨ ਨਹੀਂ ਬੁਝੈ, ਕੋਟ ਪਾਪ ਦਰਗਹਿ ਨਹੀਂ ਸਿਜੈ, ਛੂਟ ਸਨਾਹੀ ਉਪਿਆਲ, ਮੋਹੇ ਬਿਆਪੈ ਮਾਇਆ ਜਾਲ, ਅਵਰ ਕਰਤੂ ਸਗਲੀ ਜਮ ਡਾਨੈ, ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਬ ਦੁੱਖ ਜਾਏ, ਨਾਨਕ ਬੋਲੈ ਸਹਿਜ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ,
ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹਉਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ, ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ। ਆਪਸ ਕਉ ਜੋ ਜਾਣੈ ਨੀਚਾ, ਸੋ ਉਗਨੀਐ ਸਭ ਤੇ ਉੱਚਾ, ਜਾਕਾ ਮਨ ਹੋਇ ਸਗਲ ਕਿਰੀਨਾ, ਹਰ ਹਰ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ, ਭੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮੁਦਰ ਸਟੇਤਾ, ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰ ਧਨ ਕਉ ਧਨ ਤੇਰੋ ਨਾਉ, ਨਿਸਾਵੈ ਕਉ ਨਾਉ ਤੇਰਾ ਥਾਉ। ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵੋ ਦਾਨ। ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ। ਆਪਣੀ ਗਾਤਮਿਤ ਜਾਨੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ। ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰਣਾ ਜਾਨ ਸਕੋਏ। ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮਹਿ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪਹੋ ਜੀ ਸਦਾ। ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ। ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜਿਹ ਕਟ ਵਸੈ ਹਰ ਨਾਮ। ਸਲੋਕ ਨਿਰਗੁਣ ਯਾਰ ਆਨਿਆ, ਸੋ ਪ੍ਰਭ ਸਦਾ ਸਮਾਲ। ਜਿਨ ਕੀ ਆ ਤਿਸ ਚੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭਗਨ ਮਹਿ ਜਿਨੈ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰੈ ਦੂਦ, ਪਰ ਜੋ ਬਨ ਭੋਜਨ ਸੁਖ ਸੂਦ। ਬਿਰਧ ਪਿਆਉ ਪਰ ਸਾਕ ਸੈਨ, ਮੁਖ ਪਿਆਉ ਬੈਠਕੋ ਦੈਨ। ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਹੋ ਤਉ ਨਾਨਕ ਸੀਜੈ। ਜੇ ਪ੍ਰਸਾਦ ਧਾਰੂ ਪਰ ਸੁਖ ਬਸ ਹੈ, ਸੁਤ ਪਰ ਆਤਮੀਤ ਬਨਤਾ ਸੰਗ ਹਸ ਹੈ। ਜੇ ਪ੍ਰਸਾਦ ਪੀ ਵਹਿ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁਲਾ। ਜੇ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨਿਤ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ। ਐਸੇ ਦੁਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਹੋ ਪ੍ਰਭ ਆਪੇ। ਆਦਿ ਅੰਤ ਜੋ ਰਾਖਨ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ। ਜਾ ਕੀ ਸੇਵਾ ਨਾਮ ਨਿਤ ਪਾਵੈ, ਤਾ ਸਿਉ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ, ਤਾ ਕੋ ਅੰਧਾ ਜਾਣਤ ਦੂਰੇ। ਜਾ ਕੇ ਟਹਲ ਪਾਵੈ ਦਰ ਗੈ ਮਾਨ, ਤੇ ਸਹਿ ਵਿਸਾਰੈ ਮੁਗਦੇ ਅਜਾਨ। ਸਦਾ ਸਦਾ ਇਹੋ ਭੂਲਨ ਹਾਰ, ਨਾਨਕ ਰੱਖਣ ਹਾਰ ਅਪਾਰ। ਰਤਨ ਤਿਆ ਕੌਡੀ ਸੰਗ ਰਚੈ, ਸਾਰ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਛੋਟ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ, ਘਰ ਤਬ ਪ੍ਰੀਤ ਪਸਮ ਸੰਗ ਹੋਏ। ਅੰਧਕੂ ਮਹਿਬਤਿਤ ਬਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੈ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੈ ਅਥਾਹ। ਜਾ ਕੈ ਅੰਤਰ ਵਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਸੁਨੇ ਅੰਦਾ ਕੈਸੇ ਮਾਰਗ ਪਾਵੈ, ਘਰ ਗੈ ਹੈਲੇ ਹੋੜ ਨਿਭਾਵੈ। ਕਹਾਂ ਬੁਜਾਰਤ ਬੂਝੈ ਡੋਰਾ, ਨਿਸਕਹੀਐ ਤੋ ਸਮਝੈ ਭੋਰਾ। ਕਹਾ ਬਿਸ਼ਨ ਪਦ ਗਾਵੈ ਗੁੰਗ, ਯਤਨ ਕਰੈ ਤੋ ਪੀ ਸੁਰ ਭੰਗ। ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ।
ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾ ਸਿਉਂ ਪ੍ਰੀਤ। ਬਲੂਆ ਕੇ ਗ੍ਰਹਿ ਭੀਤਰ ਬਸੈ, ਆਨੰਦ ਕੇ ਲਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾ ਲੋਭ ਤ੍ਰੋਹ। ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਤਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੈ ਆਨ ਸੁਆਏ। ਨਾਨਕ ਕਹੂ ਨ ਸੀ ਜਈ, ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬੇਖੋਟ ਗਵਾਵੈ। ਏਕ ਪੀ ਨਾ ਦੇ ਦਸ ਪੀ ਹਿਰਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕੋ ਕੀ ਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੂਖਤਾ ਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਗਣਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਪਰਤੈ ਆਨੰਦ ਉਲਾਸ। ਆਪਣੀ ਅਮਾਨ ਕਛ ਬਹੁਰ ਸਾਹੁਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਸਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸਤ ਤਿਸੇ ਆਗੈ ਰਾਖੈ, ਪ੍ਰਭ ਕੀ ਆਗੈ ਮਾਨੈ ਮਤ ਹੈ। ਉਸ ਤੇ ਚੌਗੁਣ ਕਰੈ ਨਿਹਾਰ, ਨਾਨਕ ਸਾਹਿਬ ਸਦਾ ਦਿਆਲ। ਅਨਕ ਪਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ। ਜੋ ਦੀ ਸਹਿ ਸੋ ਚਾਲਨ ਹਾਰ, ਲਪਟ ਰਹੇ ਉਹ ਤੈ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾ ਕਉ ਹਾਥ ਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਧਨ ਧਨ ਕੁਟੰਬ ਸੁਭਾਇਆ, ਮਿਥਿਆ ਹਉ ਮੈਂ ਮਮਤਾ ਮਾਇਆ। ਮਿਥਿਆ ਰਾਜੋ ਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਹਸਤਿਰ ਭਗਤ ਸਾਧ ਕੀ ਸਾਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਨ ਹੈ, ਮਿਥਿਆ ਹਸਤ ਪਰ ਦਰਬ ਕੋ ਹਿਰ ਹੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ। ਮਿਥਿਆ ਰਸਨਾ ਭੋਜਨ ਅਨ ਸੁਆਦ, ਮਿਥਿਆ ਚਰਨ ਪਰ ਵਿਕਾਰ ਕੋਤਾਵੈ। ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ। ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਝੇ ਮਿਥਿਆ ਸਭ ਪਏ। ਸਫਲ ਦੇਹੇ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਗਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਨਾਮ ਬਿਨਾ ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਦਾਮ। ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾ ਕਹਿ ਬਲ ਬਲ ਜਾਉ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਵੇਖ ਨਾ ਕਾਹੂ ਭੀਨ। ਅਵਰਪ ਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਵਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਹਨ ਜਨ ਚਰਨ ਪਰਾਤਾ।
करो बेनती पार ब्रह्म सब जाने अपना किया आप है माने आप है आप करतन बेरा किसै दूर जनावत किसै बुझावत नेरा उपाव स्यान पसगल ते राहत सब कछ जाने आत्म की रहत जिस पावै तिस लय लड़ लाए थान थन तरहया समाए सो सेवक जिस कृपा करी निमख निमख जप नानक हरि। श्लोक काम क्रोध यार लोभ मोबिन सजाए अहमेव नानक प्रभ शरणागति कर प्रसाद गुरुदेव अष्टपदी। जेह प्रसाद शक्ति अमृत खाहे तिस ठाकुर को राख मान माहे जेह प्रसाद सुगंधत तन लाव हैं तिस को सिमरत परम गत पाव हैं जेह प्रसाद बसै सुख मंदर सह त्याए सदा मन अंदर जेह प्रसाद गृह संग सुख बसना आठ पहर सिमर हो तिस रसना जेह प्रसाद रंग रस भोग नानक सदा त्याई है त्यावन जोग। जह प्रसाद पाठ पटंबर हडावै है तिस है त्याग कत अवर लुभावै जह प्रसाद सुख सेज सोई जै मन आठ पहर ताका जस गावी जै। जह प्रसाद तुझ सब को मानै मुखता को जस रसन बखानै जह प्रसाद तिरो रहता धर्म मन सदा त्याए केवल पार ब्रह्म। प्राप जी जबत दरगह मान पाव है नानक पथ सेती कर जाव है जह प्रसाद आरोग कंचन देही ले लाव हो तिस राम स्नेही। जह प्रसाद तेरा उला रहत मन सुख पाव है हर हर जस कहत। जह प्रसाद तेरे सगल छिद्र ठाके मन सरणी पर ठाकुर प्रभ ताकै। जेह प्रसाद तुझ को ना पहुचै मन सास सास सिमरहो प्रभ ऊचे। जेह प्रसाद पाए दुर्लभ देह नानक ताकी भगत करे। जेह प्रसाद आ भूखन पहरी जै मन तिस सिमरत क्यों आलस की जै। जेह प्रसाद असव हस्त असवारी मन तिस प्रभ को कबहू ना बिसारी। जेह प्रसाद बाग मिलख तना राख ब्रोए प्रभ अपने मना जिन तेरी मन बनत बनाई उठत बैठत साध तिस है ते आई। तिस है ते आए जो एक अलखै इहा उहा नानक तेरी रखै। जेह प्रसाद करें पुन बहुदान मन आठ पहर कर तिसका ध्यान। जे प्रसाद तू आचार व्यवहारी तिस प्रभ को सास सास चितारी। जे प्रसाद तेरा सुंदर रूप सो प्रभ सिमरहो सदा अनूप। जे प्रसाद तेरी नीकी जात सो प्रभ सिमर सदा दिन रात। जे प्रसाद तेरी पात्र है गुरप्रसाद नानक जस कह। जे प्रसाद सुनहै करन नाद जे प्रसाद पेखें बिस्माद। जेह प्रसाद बोलै अमृत रसना जेह प्रसाद सुख सहजे बसना जेह प्रसाद हस्त कर चल है। जेह प्रसाद संपूर्ण फल है जेह प्रसाद परम गत पाव है जेह प्रसाद सुख सहज समाव है। ऐसा प्रभ त्याग अवर कत लागो हो गुर प्रसाद नानक मन जाग हो। जेह प्रसाद तू प्रगट संसार तिस प्रभ को मूल ना मनो बिसार। जेह प्रसाद तेरा प्रताप रे मन मूड़ तू ताको जाप। जेह प्रसाद तेरे कार्य पूरे तिस है जान मन सदा हजूरे। जेह प्रसाद तू पावें साच रे मन मेरे तू ता स्यों राच। जेह प्रसाद सब की गत होए नानक जाप जपै जप सोए। आप जपाए जपै सो नाओ आप गावाए सो हर गुण गाओ। प्रभ कृपा ते होए परगास प्रभु दया ते कमल बिगास। प्रभ सो प्रसन्न बसै मन सोए प्रभ दया ते माते उत्तम होए। सर्व निदान प्रभ तेरी मया आपो कछु न किन्हू लया। जित जित लाभ हो तित लगै हर नाथ
ਨਾਨਕ ਇਨਕੈ ਕਛੂ ਨਾ ਹਾਥ। ਸਲੋਕ ਆਗਮ ਆਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨ ਮੰਤਾ, ਸਾਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧਕ ਸੰਗ ਮਿਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ। ਸਾਧਕ ਸੰਗ ਬੁੱਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਬੇਰਾ। ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ। ਸਾਧਕੀ ਮਹਿਮਾ ਵਰਨੈ ਕੌਣ ਪਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹੈ ਸਮਾਨੀ। ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪਰਫੁੱਲੈ। ਸਾਧਕ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ। ਸਾਧਕ ਸੰਗ ਨ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬੀਗਾ ਪੈਰ। ਸਾਧਕ ਸੰਗ ਨਾਹੀਂ ਕੋ ਮੰਦਾ, ਸਾਧ ਸੰਗ ਜਾਨੇ ਪਰਮਾਨੰਦਾ। ਸਾਧਕ ਸੰਗ ਨਾਹੀਂ ਹਤਾਪ, ਸਾਧਕ ਸੰਗ ਤਜੈ ਸਭ ਆਪ। ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਨ ਆਈ। ਸਾਧਕ ਸੰਗ ਨ ਕਬਹੂੰ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤੇ ਅਗੋਚਰਲ ਹੈ, ਸਾਧੂ ਕੈ ਸੰਗ ਅਜਰ ਸਹੈ। ਸਾਧਕ ਸੰਗ ਵਸੈ ਥਾਨ ਉੱਚੈ, ਸਾਧੂ ਕੈ ਸੰਗ ਮਹਿਲ ਪਹੁੰਚੈ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਦਾਨ, ਨਾਨਕ ਸਾਧੂ ਕੈ ਕੁਰਬਾਨ। ਸਾਧਕ ਸੰਗ ਸਭ ਕੋਲੇ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ। ਸਾਧੂ ਕੈ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ। ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕੈ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਸਾਧਕ ਸੰਗ ਕਲੂਖਤ ਹਰੈ, ਸਾਧਕ ਸੰਗ ਨਰਕ ਪਰ ਹਰੈ।

ਪਾਰ ਬ੍ਰਹਮ ਸਾਧਰਿਤ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਮੰਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘੱਟ ਘੱਟ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਠੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣ ਹੈ ਨੇਤਾ ਸੁਨ ਹੈ ਤੇ ਤਾ ਬਖਿਆਨ ਹੈ ਸਾਧ ਕੀ ਉਪਮਾ ਤੇਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਹਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਇਕ ਸਬਿਨ ਕੋਏ ਨਾਨਕ ਹੈ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਆਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਕ ਜਿਉਂ ਵਸੁਦਾ ਕਉ ਖੋਦੈ ਕਉ ਚੰਦਨ ਲੇਪ ਬ੍ਰਹਮ ਗਿਆਨੀ ਕੈ ਹੈ ਗੁਨਾਉ ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪਰਗਾਸ ਜੈਸੇ ਧਰੂ ਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀਂ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭੇ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਮਹਾ ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਏਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕੈ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕੈ ਸਗਲ ਮਨ ਮਾਹ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ
ब्रह्म ज्ञानी मुक्त जोगत जी का दाता, ब्रह्म ज्ञानी पूर्ण पुरुष विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगले आकार, ब्रह्म ज्ञानी आप निरंकार, ब्रह्म ज्ञानी की शोभा, ब्रह्म ज्ञानी बनी नानक, ब्रह्म ज्ञानी सर्व का तनी। श्लोक उरतारै जो अंतरनाम, सर्ब मैं पेखै भगवान, निमुख निमुख ठाकुर नमस्कारै, नानक हो अपारस सगल निसतारै। अष्टपदी मिथ्या नाही रसना परस, मन मैं प्रीत निरंजन दर्स, पात्रै रूप न पेखै नेत्र, साधकि टहल संत संग हेत, करन न सुने काहू की निंदा, सब ते जानै आपस को मंदा, गुर प्रसाद बिखिया पर हरै, मन की वासना मन ते टरै, इंद्री जित पंच दोख ते रहत, नानक कोड मदे को ऐसा परस, वैष्णो सोज से ऊपर सो प्रसन्न, बिसन की माया ते हुए भिन्न, कर्म करत हो वै निह कर्म, तिस वैष्णो का निर्मल धर्म, काहू फल की इच्छा नहीं बाछै, केवल भगत कीर्तन संग राचै, मन

ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨ ਸਹਿ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਤਿਸ ਭਗਵਤੀ ਕੀ ਮਤਿ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ।

ਨਿਹਾਲ ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧਿ ਅਨੇਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਨ ਭ੍ਰਮੈ ਉਦਾਸੀ। ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਤੇ ਆਵੈ ਹੈ ਨਾਨਕ ਕਰਤੇ ਕਾਂਤ ਨਾ ਪਾਵੈ ਹੈ। ਕਈ ਕੋਟ ਪਏ ਅਭਿਮਾਨੀ ਕਈ ਕੋਟ ਆਂਦੇ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿ ਗਿਆ ਆਤਮ ਨੇ ਕੋਰ। ਕਈ ਕੋਟ ਪਰ ਦਰਬ ਕੋ ਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸ਼ਰਮਾ ਹੈ ਕਈ ਕੋਟ ਪਰਦੇਸ ਪਰਮਾ ਹੈ। ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨੇ ਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਅਰ ਸੂਰ ਨਖਿਅਤਰ ਕਈ ਕੋਟ ਦੇਵਦਾਨ ਮਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ ਕਈ ਕੋਟ ਕੀਰਤਨ ਸਮੁੱਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸੁਵਰਨ ਥੀਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੇ ਸਭ ਹੂਤੇ ਦੂਰ ਨਾਨਕ ਆਪਿਆ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠਤ ਹੀ ਖਾ ਹੈ ਕਈ ਕੋਟ ਘਾਲੈ ਥੱਕ ਪਾ ਹੈ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਿਵ ਕਿਸ਼ ਪ੍ਰਭ ਕੈ ਹੱਥ ਹੈ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮਾਗੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਹਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਾਪਤੇ ਹੋਏ ਪ੍ਰਭ ਮਾਹੇ ਸਮਾਤ ਤਾ ਕਾਂਤ ਨਾ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ।

ਹਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮੈਂ ਰਿਹਾ ਸਮਾਈ। ਪ੍ਰਭ ਪਾਵੈ ਮਾਨੁ ਗਤ ਪਾਵੈ, ਪ੍ਰਭ ਪਾਵੈ ਤਾ ਪਾਤਰ ਤਰਾਵੈ, ਪ੍ਰਭ ਪਾਵੈ ਬਿਨ ਸਾਸ ਤੇ ਰਾਖੈ, ਪ੍ਰਭ ਪਾਵੈ ਤਾ ਹਰ ਗੁਣ ਪਾਖੈ, ਪ੍ਰਭ ਪਾਵੈ ਤਾਂ ਪਤ ਤੇ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੁਹਾਂ ਸੁਨਿਆ ਕਾ ਆਪ ਸੁਆਮੀ, ਖੇਲੈ ਵਿਕਸੈ ਅੰਤਰ ਜਾਮੀ, ਜੋ ਪਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨ ਆਵੈ, ਕਉ ਮਾਨੁਕ ਤੇ ਕਿਆ ਹੋਇਆ ਵੈ, ਜੋ ਦਿਸ ਪਾਵੈ ਸੋਈ ਕਰਾਵੈ, ਇਸ ਕੈ ਹਾਥ ਵੇ ਤਾ ਸਭ ਕਿਛ ਲੈ, ਜੋ ਦਿਸ ਪਾਵੈ ਸੋਈ ਕਰੇ, ਅਨ ਜਾਣਤ ਬਿਖਿਆ ਮੈਂ ਰਚੇ, ਜੇ ਜਾਣਤ ਆਪਣੇ ਆਪ ਬਚੈ, ਭਰਮੇ ਭੂਲੈ ਦੇ ਦਿਸ ਧਾਵੈ, ਨਿਮਕ ਮਾਏ ਚਾਰ ਕੁੰਟ ਫਿਰੇ ਆਵੈ, ਕਰ ਕਿਰਪਾ ਜਿਸੇ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ ਕਛੂ ਨਾ ਆਵੈ, ਤਿਸ ਤਤਕਾਲ ਦੇ ਦਿਸ ਪ੍ਰਗਟਾਵੈ, ਜਾ ਕੋ ਆਪਣੀ ਕਰੇ ਬਖਸੀਸ, ਤਾ ਕਾ ਲੇਖਾ ਨਾ ਕਰੇ ਜਗਦੀਸ਼, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤੇ ਆਪ ਬਣਾਈ, ਨਾਨਕ ਜੀ ਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਵਪਰਾ ਜੀਓ, ਜੋ ਤਿਸ ਪਾਵੈ ਸੋਈ ਬਣਤੀ ਹੋ, ਕਬੂ ਉੱਚ ਨੀਚ ਮੈਂ ਬਸੈ, ਕਬੂ ਸੋਗਾਰ ਕਰੰਗ ਹੱਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂਬ ਕਸ ਬਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕੇ ਆਪ ਮਿਲਾਵਣ ਹਾਰ, ਕਬੂ ਨਿਰਤ ਕਰੈ ਬਪਾਤ, ਕਬੂ ਸੋਇ ਰਹਿ ਦਿਨ ਰਾਤ, ਕਬੂ ਮਾਂ ਕ੍ਰੋਧ ਵਿਕਰਾਲ, ਕਬੂ ਸਰਬ ਕੀ ਉਤਰਵਾਲ, ਕਬੂ ਹੋਏ ਬਹਿ ਬਡ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਬੂ ਅਪ ਕਿਰਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜਿਉ ਪ੍ਰਭ ਰਾਖੈ ਤੇ ਵਿਹ ਰਹਿ, ਗੁਰਪ੍ਰਸਾਦ ਨਾਨਕ ਸਚ ਕਹੇ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਨ ਧਾਰੀ ਲਾਵੈ ਧਿਆਨ, ਕਬੂ ਤਟ ਤੀਰਥ ਇਸਨਾਨ, ਕਬੂ ਸਿਧ ਸਾਧਕ ਮੁਖ ਗਿਆਨ, ਕਬੂ ਕੇਟ ਹਸਤ ਪਤੰਗ ਹੋਏ ਜੀਆਨ, ਕਜੋਨ ਪਰਮੈ ਪਰਮੀਆ, ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ, ਜਿਉਂ ਪ੍ਰਭ ਪਾਵੈ ਤਿਵੈ ਨਿਚਾਵੈ, ਜੋ ਦਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰਨਾ ਕੋਏ, ਕਬੂ ਸਾਧਸੰਗ ਤੇ ਪਾਵੈ, ਉਸ ਸਥਾਨ ਤੇ ਬੋਲ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨੀ ਬਿਨਾਸ, ਮੰਤਨ ਨਾਮ ਰਤੇ ਇੱਕ ਰੰਗ, ਸਦਾ ਵਸੈ ਪਰ ਬ੍ਰਹਮ ਕੈ ਸੰਗ।

ਬਚੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਿਪ ਤਿਪਤਾਵੇ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋਰਾ ਜੇ ਸੁਪਨ ਮਨੋਰਥ ਬ੍ਰਿਤੇ ਸਭ ਕਾ ਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵ ਨੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਰ ਇਸ ਕੈ ਆਤਕਾਂ ਵਿਚਾਰ ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪੇ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਜੈ ਦੇਖੈ ਕਰੇ ਬਵੇ ਕੇ ਆਪੇ ਕੇ ਆਪੇ ਅਨੇਕ ਮਰੇ ਨ ਬਿਨ ਸਹਿ ਆਵੇ ਨਾ ਜਾਏ ਨਾਨਕ ਸਦੀ ਰਿਆ ਸਮਾਏ।

ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਰਵਣ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਲੋਕ

ਤਾਰਿਅਸਪਦੀ ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੇ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਭੀਤਰੇ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਚਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹਿ ਨਾਨਕ ਸੰਤ ਭਾਵੈ ਤਾ ਹੋਏ ਪੀਗਤ ਪਾਏ ਸੰਤ ਕਾ ਨਿੰਦਕ ਮਹਾਤ ਤਾਏ ਸੰਤ ਕਾ ਨਿੰਦਕ ਖਿੰਡ ਕੰਨਾ ਪਾਈ ਸੰਤ ਕਾ ਨਿੰਦਕ ਮਹਾਤ ਯਾਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ ਸੰਤ ਕਾ ਨਿੰਦਕ ਰਾਜ ਦੇਹੀਨ ਸੰਤ ਕਾ ਨਿੰਦਕ ਦੁਖੀ ਅਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੈ ਤਾ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗੈ ਸੰਤ ਕੇ ਦੁਖੀ ਕਉ ਸਭ ਤੇ ਆ ਗਏ ਸੰਤ ਕੇ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰਾਏ ਸੰਤ ਕੇ ਦੁਖੀ ਕਉ ਨਾਹੀ ਜਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕਉ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਤੋਤਾ ਜਿਉਂ ਸਾਸ ਬਿਨਾ ਮ੍ਰਿਤਕ ਕੇ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੌਲ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾ ਲੈ ਉਭਾਰ ਸੰਤ ਕਾ ਦੁਖੀ ਉਂਬਲ ਲਾਏ ਜਿਉਂ ਜਲ ਬਿਹੂਣ ਮੱਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਭਾਵ ਕੇਂਦਨ ਨਹੀਂ ਤ੍ਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮੇ ਤੇ ਆਕਾਹਤ ਕੀਰਤਨ ਦੁੱਖਾ ਤੁਰੀ ਪਿਆ ਨਾਨਕ ਜੋਤਿ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰ ਕੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਖਾਈਐ ਸੰਤ ਕਾ ਦੁਖੀ ਅਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੇ ਦੁਖ ਨ ਤ੍ਰਿਸ਼ਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ ਕੀਰਤਨਾ ਮਿੱਠਾ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸਕੇ ਉਹ ਕਰਨੈ ਹਾਰੇ ਸਦਾ ਸਦਾ ਤਿਸਕਾ ਨਮਸਕਾਰ ਪ੍ਰਭ ਕੀ ਉਸਤ ਕਰਹੋ ਦਿਨ ਰਾਤ ਤਿਸ ਹਤਿਆ ਵਹੋ ਸਾਸ ਕੇ ਰਾਸ ਸਭ ਕਛ ਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਖੇਲ ਆਪ ਕਰਨੈ ਹਰ ਦੂਸਰ ਕੌਣ ਕਹਿ ਵਿਚਾਰ ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੀ ਸਲੋਕ ਤਜ ਹੁਸਿਆਨਪ ਸੁਰ ਜਨਾ ਸਿਮ

ਜਿਸਕਾ ਨਾਮ ਰੱਖ ਕੰਟ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ। ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀ ਉਸਦਾ ਸੁਹੇਲਾ ਕਰ ਲੈ ਜੀਉ, ਨੈਨੋ ਪੇਖਾ ਗੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸ੍ਰਵਨ ਹਰ ਕਰਤਾਰ, ਦਰ ਗਹਿ ਨਾਨਕ ਉਜਲ ਮਤਾ ਵਡਭਾਗੀ ਤੇ ਜਨ ਜਗ ਮਾਏ। ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੈ ਵਿਚਾਰ, ਸੇਤਨ ਵੰਤ ਗਨੀ ਸੰਸਾਰ, ਮਨ ਤਨਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਣੈ ਤੁਤ ਕੀਓ, ਸੋ ਜੀ ਜਾਣੈ ਨਾਮ ਸੰਗ, ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਜੈ, ਤਿਸਕੀ ਜਾਨੋ ਤ੍ਰਿਸ਼ਨਾ ਬੁਜੈ, ਸਾਧ ਸੰਗ ਹਰ ਹਰ ਜਸਕਾ, ਤੇ ਸਰਵ ਰੋਗ ਤੇ ਹਰ ਜਨ ਰਹਿ, ਤੇ ਅੰਨ ਦਿਨ ਕੀਰਤਨ ਕੇਵਲ ਬਖਿਆਨ, ਗ੍ਰਹਿਸਥਮੈ ਸੋਈ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਘਟੀਆ ਜਮਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੁੱਖ, ਨਾਨਕ ਤਿਸੈ ਨ ਲਾਗੈ ਦੁਖ, ਜਿਸ ਕਾਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੇ ਡਰੈ, ਜੈਸਾ ਸਾ ਤੈਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਬੂਜਿਆ, ਜਬ ਦੇਖੋ ਤਬ ਸਭ ਕਿਛ ਮੋਲ, ਨਾਨਕ ਸੋ ਸੂਖਮ ਸੋਈ ਅਸੂਲ, ਨਾ ਕਿਛ ਜਨਮੈ ਨਾ ਕਿਛ ਮਰੈ।

ਅਵਿਨਾਸੀ ਨਾਹੀ ਕਿਛੁ ਖੰਡ, ਧਰਨ ਧਰ ਰਹਿਓ ਬ੍ਰਹਮੰਡ ਲਖ ਵੇ, ਪੁਰਖ ਪ੍ਰਤਾਪੇ ਆਪ ਜਪਾਇ ਤੈ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਧਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲੈ ਕਿਰਪਾਲ, ਗੁਰ ਕਾ ਸ਼ਬਦ ਜਪੈ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰਹਿ ਵਡ ਭਾਗੈ, ਨਾਮ ਜਪਤ ਪਾਵੈ ਵਿਸਰਾਮ, ਨਾਨਕ ਤਿਨ ਪੁਰਖ ਕੋ ਉਤਮ ਕਰਮਾਨ। ਜੋ ਕਿਛੁ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿ ਸੁਭਾਇ ਹੋਵੈ ਸੋ ਹੋਏ ਕਰਣੈ, ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ।

ਯੋਗ ਜਿਉਂ ਮੰਦਰ ਕਥਾ ਮੈਂ ਥੰਮਨ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥਮਨ ਜਿਉਂ ਪਾਖਾਣ ਨਾਵ ਚੜ੍ਹਤ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੇਵਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਾਂ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛਾ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵ ਨੂੰ ਹਾਰੇ ਅਵਰ ਤਿਆਗ ਤੂੰ ਤੇ ਸਹਿਜ ਤਾਰ ਜੋ ਕਛ ਕਰੈ ਸੋਇ ਸੁਖਮਾਨ ਭੁੱਲਾ ਕਾਹੇ ਫਿਰਹਿ ਅਜਾਨ ਕੌਣ ਬਸ ਧਿਆਈ ਤੇਰੇ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਏ ਜਿਸ ਵੱਖਰ ਕਾ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇ ਹੁ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰ ਗੈ ਸੋਏ ਵਾਪਾਰ ਵਿਰਲਾ ਵਾਪਾਰੈ ਨਾਨਕ ਤਾ ਕਹਿ ਸਦ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸਨਾਨ ਸਾਧਿਓ ਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗੰਤੇ ਸਾਧੂ ਰਾਖੈ ਹਰ ਗੁਣ ਗਾਇ ਅੰਮ੍ਰਿਤ ਰਸ ਚਖੈ ਓਟ ਗਏ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀ ਬਾਲਣ ਹਾਰ ਭੁੱਖੇ ਕਉ ਦੇਵਤੇ ਆਧਾਰ ਸਰਮ ਨਿਦਾਨ ਜਾ ਕੇ ਦ੍ਰਿਸ਼ਟਿ ਮਾਏ ਪੁਰਬ ਲਿਖੇ ਕਲ ਹਣਾ ਪਾਏ ਸਭ ਕਿਸ ਤਿਸਕਾ ਕਰਨੈ ਜੋਗ ਤਿਸ ਬਿੰਦੂ ਸੁਰਹੋਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲੇ ਕਰਣੇ ਕਰ ਕਿਰਪਾ ਜਿਸਕਾ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ।

ਅਸ਼ਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਆਗ ਤਿਸਤੇ ਭਰੇ ਨਾਹੀਂ ਕਿਛ ਕੋਈ ਸਰ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਦਾਨ ਦਇਆਲ ਬਖਸੰਦ ਸਾ ਤੇਰੇ ਕੀ ਚਲਣੇ ਪਾਉ ਨਾਨਕ ਮਨੇ ਰਾਉ ਮਨਸਾ ਪੂਰਨ ਸਲਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨ ਜਾਣੈ ਹੋਰ ਅਨੰਦ ਰੂਪ ਮੰਗਲ ਸਾਜਾ ਕੈ ਸਰਬ ਤੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਸਤ ਮੈਂ ਭੋਗੀ ਤਿਆਏ ਤਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਿਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜੰਦਾ ਸਨਾਨ ਤਿਆ ਵੈਸੇ ਤੇ ਗੁਣ ਮੈਂ ਜਾ ਕੋ ਬ੍ਰਹਮਾਏ ਜਨਮ ਮਰੈ ਫਿਰਿਆ ਵਿਚ ਆਏ ਉਚਨੀ ਸਿਸਕੇ ਅਸਥਾਨ ਜੈ ਸਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕ ਕਰੈ ਇੱਕ ਰੰਗ ਨਾਨਾ ਵਿਦ ਕੀਨੂੰ ਵਿਸਤਾਰ ਪ੍ਰਭੇ ਬਿਨਾਸੀ ਇੱਕ ਅੰਕਾਰ ਨਾਨਾ ਚਲਤ ਕਰੇ ਕਿਨ ਮਾਏ ਪੂਰੇ ਉਪੂਰਨ ਸਭ ਚਾਏ ਨਾਨਾ ਵਿਦ ਕਰਵੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਚਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਕੰਡ ਬ੍ਰਹਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਫਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਤ ਉਪਦੇਸ਼ ਸਤ ਤੇਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਪੂਜਾ ਜੇ ਕੋਏ ਨਾਮ ਜਪਤ ਤਾਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਰੇ ਸੋ ਕਰਣੇ ਹਾਰੇ ਅਵਲਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋ ਤਿਸ ਭਾਵੈ ਸੋ ਵਰਤੀ ਆ ਵਿਸਮਨ ਵਿਸਮ ਪੈ ਵਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਏ ਹੋਏ ਦਾਤੇ ਦੁੱਖਾ ਤੁਮ ਹਾਰ ਜਾ ਕੈ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ।

ਸਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਤ ਸੰਤਾ ਭੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵੰਤ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਵਸਾਨਾ ਜਿਸ ਤੇ ਉਪਜੈ ਤਿਸ ਮਾਇ ਸਮਾਨਾ ਬਸ ਮਾਇ ਲੇ ਬਸ ਕਢਾਈ ਤਾ ਕੋ ਪਿੰਨਾ ਕਹਨਾ ਜਾਈ ਬੁਜੈ ਬੁਜਨ ਹਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ

ਤਾਂ ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰ ਸਭ ਪਾਪ ਮਿਟਾਵੈ। ਅਵਰ ਸਿਆਨਪ ਸਗਲੀ ਝਾੜ, ਤਿਸ ਜਨ ਕੀ ਤੂੰ ਸੇਵਾ ਲਾਗੇ। ਆਵਨ ਜਾਨਾ ਹੋਵੇ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਸਲੋਕ

ਸਿੱਖੇ ਗੁਰਦੁਰਮੁਖ ਮੂਲ ਹਿਰਾ ਗੁਰਬਚਨੀ ਹਰਨਾਮੇ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖਾ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸੁਵਾਰੈ ਨਾਨਕ ਸਾਹਿਬ।

ਨਾਨਕ ਐਸਾ ਗੁਰਬਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ। ਪਰ ਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨਕਰ ਬਚਨ ਕਰਨੇ ਆਖਾਨੇ।

ਵਾਹਿਗੁਰੂ ਕੋ ਸਤਿ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਉ ਬੋਲ ਨਾ ਪਹੁੰਚਤ ਪ੍ਰਾਨੀ ਅਗਾਮ ਅਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਇ ਦਾ ਕੀ ਕੀਮਤ ਕਿਨ ਨ ਪਾਈ ਅਨਕ ਭਗਤ ਬੰਦਨ ਨਿਤ ਕਰਹਾਇ ਚਰਨ ਕਮਲ ਹਿਰਦਾ ਸਿਮਰੈ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ

ਸੇ ਤਪਤ ਮਾਇ ਟਾਟ ਵਰਤਾਈ ਅੰਧ ਪਿਆ ਦੁਖ ਨਾਟੇ ਭਾਈ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੁਰਣੇ ਉਪਦੇਸੇ ਭਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਥਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨਾਨਕਾਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਧਾਰ ਜਿਨ ਸਗਲੀ ਮੋਈ।

ਬ੍ਰਹਸਪਤਿ ਸੰਤ ਜਨਾ ਮਿਲ ਕਰਹੁ ਬੀਚਾਰੇ ਸਿਮਰ ਨਾਮ ਆਧਾਰੇ ਅਵਰੇ ਉਪਾਵ ਸਮੀਤ ਵਿਸਾਰਹੁ ਚਰਨ ਕਮਲ ਰਿਤਮੈ ਉਰਤਾਰਹੁ ਕਰਨ ਕਰਨ ਸੋ ਪ੍ਰਭ ਸਮਰਾਤ ਦ੍ਰਿੜ ਕਰ ਗਾਹੋ ਨਾਮ ਹਰ ਵਤ ਤਨ ਸੰਚੋ ਹੋ ਬਹੁ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ।

ਭੇਦ ਵਿਚਾਰੇ। ਹਰ ਕੀ ਭਗਤ ਕਰਹੁ ਮਨ ਲਾਏ, ਮਨ ਬੰਛਤ ਨਾਨਕ ਬਲ ਪਾਏ। ਸੰਗ ਨਾ ਚਾਲਸ ਤੇਰਾ ਤਰਾਂ, ਤੂੰ ਕਿਆ ਲਪਟਾਵ ਹੈ ਮੂਰਖ ਮਨਾ। ਸੁੱਤ ਮੀਤ ਕੁਟੰਬ ਅਰਬਨ ਤੈਨ ਤੇ ਕਹੋ ਤੁਮ ਕਵਨ ਸੁਨਾਥਾ। ਰਾਜ ਰੰਗ ਮਾਇਆ ਵਿਸਤਾਰੇਨ ਤੇ ਕਹੋ ਕਵਨ ਛੁਟਕਾਰੇ। ਅਸ ਹਸਤੀ ਰਥ ਅਸਵਾਰੀ

ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਨ ਦੁਖ ਭ੍ਰਮ ਗਿਆ ਚੁਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਜੂਰੀ ਜਿਸ ਕਾ ਸਾਥਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰਿਆ ਜੇ ਕਾਲ ਨਾ ਬਾਨੇ ਸੋ ਕਿਉਂ ਵਿਸਰਿਆ ਜੇ ਕੀਆ ਜਾਣੇ ਸੋ ਕਿਉਂ ਵਿਸਰਿਆ ਜਿਨ ਸਭ ਕਿਸ ਦੀ

ਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਵਾਲ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪਣੇ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੇ ਚਾਰ

ਉਪੇਖ ਦਰਸ਼ਕ ਹੋਏ। ਮਨ ਬਿਕਸੈ ਸਾਚਣਤ ਹੋਏ, ਭਗਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ, ਇੱਕ ਬਸਦੀ ਜਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਾਇਆ ਸਰਬ ਸਮਾਏ, ਪ੍ਰਭ ਸੰਤ ਦੀਨ ਦਿਆਲ, ਭਗਤ ਵਿਛਲ ਸਦਾ ਕਿਰਪਾਲ, ਨਾਥ ਨਾਥ ਗੋਬਿੰਦ ਗੋਪਾਲ, ਸਰਬ ਕਟਾ ਕਰਤ।

ਤੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਖ ਪਾਏ, ਇੱਕ ਨਿਮ ਕਰਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਏ, ਭਾਵ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰਨੀਤ, ਭਲੀ ਸੁਖਾਣੀ ਸੋਭਾ।

ਸੁਣ ਸਮਾਧੀ ਆਪ ਆਪਣ ਕੀ ਆ ਨਾ ਕਾਇ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰੇ ਕਛ ਨਾ ਦਸ਼ਟੇਤਾ ਪਾਪ ਪੁਣ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਵੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਕ ਸੋਗ ਕਿਸੈ ਵਿਆਪਤ ਜੈ ਆਪ ਜਬ ਆਪਣ ਆਪ ਪਾਰ ਬ੍ਰਹਮ ਤਬ ਮੋਹਾਂ ਕਿ ਸੋਭਤ ਭਰਮ ਆਪਣ ਖੇਲ ਆਪ ਵਰਤੀਜਾ ਨਾਨਕ ਕਰਨੈ ਹਾਰ ਨਾ ਦੂਜਾ ਜਬ ਹੋਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਨੀ ਜਬ ਏਕੈ ਹਰ ਅਗਮੈ ਅਪਾਰ ਤਬ ਨਰਕ ਸੁਰਗ ਕਹੁ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹੁ ਕਿ ਤਿਠਾਏ ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਨ ਕਵਨ ਕਤ ਡਰੈ ਆਪਣ ਚਲ ਤਿਆਪ ਕਰਨੈ ਹਾਰ ਨਾਨਕ ਠਾਕੁਰ ਅਗਮੈ ਅਪਾਰ ਅਵਨਾਸੀ ਸੁਖ ਆਪਣ ਆਸਨ ਤੈ ਜਨ ਮਨ ਕੋ ਕਾਹ ਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕੋ ਕਿਸ ਹੋਏ ਜਬ ਅਭਿਗਤ ਗੋਚ ਪ੍ਰਭ ਏਕਾ ਤਬ ਚਿਤ੍ਰ ਗੁਤ ਕਿਸ ਪੁੱਛ ਲੇਖਾ ਜਬ ਨਾਥ ਰੰਜਣਿਆ ਗੋ ਚਰਿਆ ਗਾਦੇ ਤਬ ਕੌਣ ਛੂਟੇ ਕੌਣ ਬੰਧਨ ਵਾਦੇ ਆਪਣੇ ਆਪ ਆਪ ਹੀ ਅਚਰ ਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲਕ ਹੋ ਗਿਆ ਧੋਤਾ ਜੈ ਨਿਰੰਜਨ ਕਾ ਨਿਰਵਾਣ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸ਼ਿਰ ਲਗਤ ਕੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੈ ਭੂਕਮ ਤ੍ਰਿਪਤਾਵੈ ਕਰਨ ਕਰਾਵਣ ਕਰਨੈ ਹਾ ਨਾਨਕ ਕਰਤੇ ਕਾ ਨਾ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਵ ਕਮਨ ਮਾਏ ਵਾ ਮਿੱਤਰ ਸੁਤ ਭਾਈ ਜੈ ਸਰਬ ਕਲਾਇਆ ਪੇ ਪਰਵੀਨ ਤੈ ਬੇਦਕ ਦੇਵ ਕਹਾਂ ਕੂਚੀਨ ਜਬ ਆਪਣੇ ਆਪ ਆਪ ਉਰ ਧਾਰੈ ਤੋ ਸਗਨ ਅਪ ਸਗਨ ਕਹਾਂ ਵਿਚਾਰੈ ਜੈ ਆਪਣ ਊਚਾ ਆਪਣੇ ਆਪ ਨੇਰਾ ਤੈ ਕਹੋ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮਰੇ ਬਿਸਮਾਦ ਨਾਨਕੇ ਆਪਣੀ ਗਤ ਜਾਨੋ ਆਪ ਜੈ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪ ਸਕੋ ਆਪੇ ਆਦੇਸ ਤੈ ਗੁਣ ਕਾ ਨਾਹੀ ਪਰਵੇਸ਼ ਜੈ ਏਕੈ ਏਕ ਏਕ ਭਗਵੰਤਾ ਤੈ ਕੌਣ ਅਚਿਤ ਕਿਸ ਲਾਗੈ ਚਿੰਤਾ ਜੈ ਆਪਣੇ ਆਪ ਆਪਤੀਆ ਤੈ ਕੌਣ ਕਥੈ ਕੋ ਸੁਣੇ ਹਾਰਾ ਬਹੁ ਬਿਆਂਤਿ ਊਚ ਤੇ ਊਚਾ ਨਾਨਕ ਆਪ ਸਕੋ ਆਪੇ ਪੋਚਾ ਜੈ ਆਪ ਰਿਚੋ ਪਰਪੰਚ ਅਕਾਰ ਤੈ ਗੁਣ ਮੈਂ ਕਿਨੂੰ ਵਿਸਥਾਰ ਪਾਪ ਪੁਣ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਪਛਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਭਰਮ ਪੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕਿਉਂ ਬਖਿਆਨ ਆਪਣੇ ਖੇਲ ਆਪ ਕਰ ਦੇਖਿਆ ਖੇਲ ਸੰਕੋਚ ਹੈ ਤੋ ਨਾਨਕ ਏਕ ਹੈ ਜੈ ਭਗਤ ਭਗਤ ਤੈ ਆਪ ਜੈ ਪਸਰੈ ਪਾਸਾਰ ਸੰਤ ਪ੍ਰਤਾਪ ਤੂੰ ਪਾ ਕਾਇਆ ਪੇ ਧਨੀ ਉਨਕੀ ਸੋਭਾ ਉਨਹੂੰ ਬਣੀ ਆਪੇ ਕੌਤ ਕਰੇ ਅੰਤ ਚੋਜ ਆਪੇ ਰਸ ਭੋਗ ਨਿਰਯੋਗ ਜਿਸ ਭਾਵੈ ਤਿਸ ਆਪ ਬਣਾਏ ਲਾਵੈ ਜਿਸ ਭਾਵੈ

ਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨ ਹਾਰ, ਨਾਨਕ ਇੱਕੋ ਪਸਰਿਆ ਦੂਜਾ ਕਹਿ ਦਿਸਟਾਰ, ਅਸ਼ਟਪਦੀ ਆਪ ਕਥਾ ਆਪ ਸੁਣੈ ਹਾਰ, ਆਪੇ ਏਕਾ ਵਿਸਤਾਰ, ਜੰਤ ਸੁਭਾਵੈ ਤਾਂ ਸਿਸ਼ਟ ਉਪਾਏ, ਆਪਣੇ ਭਾਣੇ ਲਈ ਸਮਾਏ, ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂਤ ਸਭ ਜਗਤ ਪੁਰੋਏ, ਜਾ ਕੋ ਪ੍ਰਭ ਜੂ ਆਪ ਬੁਝਾਏ, ਸੱਚ ਨਾਮ ਸੂਈ ਜਨ ਪਾਏ, ਸੋ ਸਮਦਰ ਸੀ ਤਤ ਕਾ ਬੇਤਾ, ਨਾਨਕ ਸਰ ਸਿਟ ਕਾ ਜੇਤਾ, ਜੀ ਅੰਤਰ ਸਭ ਤਾਂ ਕਹਿਆ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨੋ ਵਿਸਾਰੈ, ਤਿਸ ਤਾ ਜਬਰ ਕਹਾਂ ਕੋ ਜਾਏ, ਸਭ ਸਦ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾਂ ਕੈ ਸਭ ਹਾਥ, ਅੰਤਰ ਬਾਰ ਜਾਨੋ ਸਾਧ, ਗੁਣ ਨਿਧਾਨ ਬਿਆਨ ਤੇ ਅਪਾਰ, ਨਾਨਕ ਦਾ ਸਦਾ ਬਲਿਹਾਰ, ਪੂਰਨ ਪੂਰੇ ਦਇਆਲ, ਸਭ ਉਪਰੋਕਤ ਕਿਰਪਾਲ, ਆਪਣੇ ਕਰਤਵ ਜਾਣੇ ਆਪ, ਅੰਤਰ ਜਾਂ ਮੀਰੋ ਵਿਆਪ, ਪ੍ਰਤ ਪਾਲੈ ਜੀਵਨ ਬਭਾਤ, ਜੋ ਜੋ ਰਚਿਓ ਸੋ ਤਿਸੈ ਧਿਆਤ, ਜਿਸ ਪਾਵੈ ਤਿਸ ਲਏ ਮਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਤੁਰ ਸੁਹਾਸ ਕਰ ਮਾਨਿਆ ਕਰਨ ਹਾਰ, ਨਾਨਕ ਇੱਕ ਜਾਣਿਆ ਜਾਣ ਲਾਗਾ, ਰੇ ਕਹਿ ਨਾ ਤਿਸ ਕੀ ਹੱਥ ਨਾ ਬਿਰਥੀ ਜਾਏ, ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾਂ ਕਹਿ ਮਨ ਵਸਿਆ ਨਿਰੰਕਾਰ, ਬੰਧਨ ਧੁਰ ਪਏ ਨਿਰਵੈਰ, ਅੰਧਨ ਪੂਜੈ ਗੁਰ ਕੇ ਪਿਆਰੇ, ਲੋਕ ਸੁਖੀ ਪਰ ਲੋਕ ਸੁਹੇਰੇ, ਨਾਨਕ ਹਰ ਪਰ ਵਿਆਪੇ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵ ਉਪਰ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੋ ਲਭਦੇ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਨ ਕਾ ਇਹ ਸੌ ਆਠ, ਪੈਰ ਪਰ ਪੇਖੋ ਹਨੇਰਾ, ਮਿਟੇ ਗਿਆਨ ਵਿਸੇ ਅੰਧੇਰਾ, ਸੋਨੇ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਾਲਤ ਪਲਤ ਲਿਓ ਸਵਾਰਾ, ਨਾਮ ਮੰਤਰ ਉਰਧਾਰ, ਪੂਰੇ ਗੁਰਖੀ ਪੂਰੀ ਦੇਖਿਆ, ਜਿਸ ਮਨ ਬਸੈ ਤੇ ਸੱਚ ਪ੍ਰੀਖਿਆ, ਮਨ ਤਨ ਨਾਮ ਚ ਭੋਲੀ ਬੁਲਾਏ, ਦੁੱਖ ਦਰਦ ਮਨ ਤੇ ਪਹੁ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਬੈਖੇ ਤੁਮਾਰੀ, ਕਾਟੇ ਕਰਖੋ ਮਨ ਮਾਹੇ, ਨਾਨਕ ਭਉ ਨ ਆਵੈ ਜਾਏ, ਤਿਸ ਤੇ ਦੂਰ ਕਹਾਂ ਕੋ ਜਾਏ, ਉਪਰੈ ਰਾਖਣ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤੇ ਜਨ ਕੋ ਕੋਈ ਨਾ ਪਹੁੰਚਣ ਹਾਰ, ਸਿਰ ਉਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੀ ਅੰਤ ਜਾ ਕੇ ਦ੍ਰਿਸ਼ਟ, ਦਰਸ਼ਨ ਭੇਖ ਉਦਰ ਸ੍ਰੇਸ਼ਟ, ਚਰਨ ਕਮਲ ਜਾਂ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪਰਵਾਣੀ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੁਹੋਤ ਨਿਹਾਲ, ਤਾਂ ਕਹਿ ਨਿਕਟ ਨਿਹਾਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਏ ਆ, ਸਲੋਕ ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗ ਅੰਤ ਪ੍ਰਭ ਡੀਠਾ, ਨਾਮ ਪ੍ਰਭੁ ਕਾਲਾ ਗਾ ਮੀਠਾ, ਸਗਲ ਸਮਗਨੀ ਇਕ ਸਕਟ ਮਾਹੀ, ਅਨਕ ਰੰਗ ਨਾਨਾ ਦਿਸ਼ਟਾਏ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਸਕਾ ਵਿਸਰਾਮ, ਸੁਨ ਸਮਾਧ ਅਨੰਤ ਤੈਨਾਤ, ਕਹਿ ਨਾ ਜਾਈ ਚਰਜ ਵਿਸਮਾਦ, ਤਿੰਨ ਦੇਖਿਆ ਆਪਤ ਖਾਏ, ਨਾਨਕ ਦੇ ਜਨ ਸੋਚੀ ਪਾਏ, ਸੋ ਅੰਤਰ ਸੋ ਬਾਰ ਅਨੰਤ, ਘਟ ਘਟ ਵਿਆਪ ਰਿਆ ਭਗਵੰਤ, ਤਰਨ ਮਾਇਆ ਕਾਸ ਪਿਆਰ, ਸਰਵ ਲੋਕ ਪੂਰਨ ਪ੍ਰਤਪਾਲ, ਬੰਤਿਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੈ ਸਮਾਏ, ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀ ਸੂਨ ਕਤਰ ਮੈਂ ਏਕ ਬਾਣੀ, ਪ੍ਰਭ ਕੀ ਸਭ ਕੋ ਬੋਲੈ, ਆ ਬਡੋਲ ਨਾ ਕਬ ਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੇ ਅਮੋਲ, ਸਰਬ ਜੋਤ ਮੈਂ ਜਾਗੀ ਜੋਤ, ਧਾਰਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ, ਸੰਤ ਜਨਾ ਕਾ ਪੇਖ ਸਭ ਬ੍ਰਹਮ, ਸੰਤ ਜਨਾ ਕਹਿ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸੋ ਬਚਨ, ਸਭ ਵਿਆਪੀ ਰਾਮ ਸੰਗ ਰਚਨ, ਜਿੰਜਾ ਤਤ ਕੀ ਰਹਿਤ ਸਤ ਬਚਨ, ਸਾਧੂ ਸਭ ਗੈਤ, ਜੋ ਜੋ ਹੋਏ ਸੋ ਸੁਖ ਮਾਨਿਆ ਕਰਨ, ਕਰਾਵਣ ਹਾ ਪ੍ਰਭ ਜਾਣੈ, ਅੰਤਰ ਵਸੈ ਬਾਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀ ਹੈ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਤਾਰ, ਤਿਸ ਭਾਵੈ ਤਾਂ ਇਕੰਕਾਰ, ਅਨਕ ਕਲਾ ਲਖੀ ਨਾ ਜਾਏ, ਜਿਸ ਭਾਵ ਤਿਸ ਲਈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਤ ਸਾਹਿਬ ਜਨਾਏ, ਨਾਨਕ ਦੇ ਜਨ ਆਪ ਬੁਝਾਏ, ਸਰਬਭੂਤ ਆਪ ਵਰਤਾਰਾ, ਸਭ ਨੈਣੇ ਆਪੇਖਣ ਹਾਰਾ, ਸਗਲ ਸਮੱਗਰੀ ਜਾਗਾ ਤਨਾ, ਆਪਣ ਜਸ ਆਪੇ ਸੁਣਾ,
ਆਵਣ ਜਾਣਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕਹਿ ਮਾਦਿਲ ਉਤੋਂ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲਹਿ ਸਮਾਏ। ਇਸੇ ਹੋਏ ਸੁਨਾਹੀ ਬੁਰਾ ਉਰੈ, ਕਹੋ ਕਿਨਕ ਕਛ ਕਰਾਇਆ, ਭਲਾ ਕਰਤੂ ਤਿਆ ਧਨੀ ਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚਧਾਰੀ ਸਭ ਸਾਚ, ਓਤ ਬੋਤਾ ਪ੍ਰਸੰਗ ਰਾਚ, ਤਾਂ ਕੀ ਕਤਮਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਦਿਸ ਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਨ ਆਣਕੇ ਜਾਣ, ਜੋ ਜਾਣੈ ਤਿਸਰਾ ਸੁਖ ਹੋਏ, ਆ ਮਿਲਾ ਲੈ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਸੁਵਿਧਾ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਾਣ ਆਵਣ ਕਹਿ ਸਵਾਉ, ਜਨ ਕਹਿ ਸੰਗ ਚਿਤੇ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਸਲੋਕ।

ਅਸ਼ਟਪਦੀ ਉਰੇ ਗੁਰ ਕਾ ਸੁਨ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਿਆ ਨਿਤ ਤਿਆਗੋ ਤਰੰਗ ਸੰਤ ਜਨਾਕੀ ਧੂਰ ਮਨ ਮੰਗ ਆਪ ਛੋਟ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰਿਓ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਤਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਹੈ ਆਧਾਰ ਉੱਤਮ ਸਰੋ ਸਾਧ ਕੇ ਬਚਨ ਅਮਲੀ ਗਲਾਲੇ ਰਤਨ ਸੁਨਤ ਕਮਾਉ ਤੇ ਹੋ ਦੋ ਧਾਰ ਆਪ ਤਰੈ ਲੋਕਾਂ ਨੇ ਸਥਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂ ਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਨਾਦਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਖਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਤਰੇ ਤਿਨ ਕੈ ਸਾਥੇ ਸ਼ਰਨ ਜੋਗ ਸੁਨ ਸਰਨੀ ਆਏਗਾ ਕਿਰਪਾ ਭਾਵ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇ ਨੇ ਅਮਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਾਈ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦਿਆ ਪ੍ਰਵਤਾਰੀ ਨਾਨਕ ਨਿਭੀਕੇ ਬਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨੀ ਇਕਾਗਰ ਚੀਤ ਸੁਖਮਣੀ ਸਹਿਜ ਗੁਰਮੰਦ ਗੁਰੂ ਨਾਮ ਜਿਸ ਮਨ ਵਸੈ ਸੁਹੋਤ ਨਿਹਾਲ ਸਰਵ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤਿਉ ਚਪਾਈ ਅਸਥਾਨ ਬੋ ਨ ਹੋਵੇ ਆਵਣ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਤ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਭ ਦੱਸੀ ਏਕ ਦਿਸ਼ਟੇਤਾ ਇਹ ਫਲ ਤਿਸ ਜਨ ਕੈਮਕ ਭਨੇ ਗੁਰੂ ਨਾਨਕ ਨਾਮ ਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪੁਰਾ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜੰਮਦੇ ਛੂਟੈ ਜਾਂ ਕਹਿ ਮਸਤਕ ਕਰ ਪ੍ਰਭ ਪਾਏ ਸਾਧ ਸ਼ਰਨ ਨਾਨਕ ਤੇ ਆਏ ਜਿਸ ਮਨ ਬਸੈ

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ

ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ

ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਇ। ਜੇ ਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਦ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤਿਸੰਗਤ ਜਿਤ ਹਰ ਰਸ ਪਾਇਆ,

ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰਿ ਧਿਆਵਹੁ।

ਹਰਿ ਧਿਆਵੈ ਹੈ, ਹਰਿ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ

ਵਾਹਿ ਤੁਝ ਬਿਨ ਦੂਜਾ ਕੋਈ ਨਾਹੀਂ, ਜੀ ਜੰਤ ਸਭ ਤੇਰਾ ਖੇਲ, ਵਿਯੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹਲਾ ਪਹਿਲਾ ਤਿਤ ਸਰਵਰੜੈ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸਿਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸਤ ਗਗਨ ਤੇ।

ਕਿਹਬਿਦ ਸਜਾ ਪ੍ਰਿਥਮ ਸੰਸਾਰਾ ਏਕੈ ਰੂਪਾ ਨੂੰ ਕਸਰੂਪਾ ਰੰਕ ਭਇਓ ਰਾਵ ਕਹੀਂ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹੁਰ ਰਚ ਦੇਨੀ ਕਹੂੰ ਫੁੱਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਿਗਰੀ ਸ੍ਰੇਸ਼ਟ

ਸਿੱਖਿਓ ਵਾਰਿਆ ਸਿੱਖ ਸੰਗਰੂ ਦੁਸ਼ਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੂਰਨ ਕਾਤਾ ਜੇ ਅਸਤੁਇ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵ ਸਕੈ ਨ ਕੋਈ ਇੱਕ ਵਾਰ ਜਿਨ ਤੂੰ ਮੈਂ ਸੰਭਾਰ

ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਡਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਨ ਤੇਰੇ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ

ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਹ ਜਿਸ ਦੀ ਆਏ ਵੜੇ।

ਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ

ਬਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਰੀ ਨਹਿ ਜਾਈ, ਨਿਤ ਨਿਤ ਰਾਖੇ ਉਰ ਧਾਰੋ। ਤਮ ਸੰਸਾਰ ਚਰਨ ਲਗ ਧਰੀਐ, ਸਭ ਨਾਨਕ

ਨਾਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀਂ ਆਪੇ ਤਰਸ ਪਇਓ ਤਰ

ਜੀਵਾ ਤਨ ਮਨ ਥੀਵ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹੀ ਤੇਰੇ ਛੱਡ ਜਾਹੀ ਭੌਜਲ ਬਿਖਮਸ ਗਾਹੋ ਗੁਰਸਬ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰਿਆ ਪੋ ਬਾਰਿਆ ਨਾ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨਾ

ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सम्मान योग चवर शतर तख्त दे मालक वालिए दो जहां रहमतां दे मुजस्मे सतगुरु धन धन श्री गुरु ग्रंथ साहिब सच्चे पातशाह जी दी पावन पवित्र हजूरी अंदर सुभाईमान सतसंगी जनों सतगुरु जी की अपार कृपा बख्शिश हुई है। दातार सतगुरां ने अपनी पावन पवित्र हजूरी विच सानू सारिया नू विराजमान होने का समा बख्शिश किया। धन सतगुरु साहिब सच्चे पातशाह जी महाराज, अज का जो पावन उपदेश साढ़े सन्मुख बख्शिश करते ने, श्री सुखमनी साहब जी की पावन बाणी के सिरलेख अधीन सतगुरु श्री गुरु अर्जुन देव सच्चे पातशाह महाराज जी का उच्चारण किया हुआ ये पावन शब्द अष्टपदी नंबर 9 का 8वां पदा है। सतगुरु साहिब सच्चे पातशाह महाराज जी ने अज दे इस पावन शब्द नूं गुरु ग्रंथ साहिब जी दे पावन अंग 275 पर सुशोभित किया है। सतगुरु साहिब महाराज जी ने गौड़ी राग दे विच सुखमनी साहिब जी दी पावन बाणी उच्चारण की। अज दे इस पावन शब्द की आरंभता सतगुरु जी बख्शिश करते ने, जिहदे विच अकाल पुरख के सर्वव्यापक वरतारे का जिक्र महाराज जी ने साढ़े सन्मुख किया। पातशाह की कृपा करन पावन गुरमत गुरबाणी गुरशब्द विचार सतगुरु की आप तरस करके करवा लैन। आओ सतगुरु गुरसंगत जी आप जी करो कृपालता, बख्शो असीस, बुलाओ फतेह। वाहिगुरु जी का खालसा, वाहिगुरु जी की फतेह। धन सतगुरु साहिब सच्चे पातशाह जी महाराज आरंभता करते ने पार ब्रह्म के सगले ठाओ। महाराज जी कहते कि जो समुचा संसार है, थावां हन, जल है, थल है, महियल है, इतों तक कि इस संसार का धरती का जर्रा जर्रा जिन्हों कोई थां का नाम दिता है, भावें वह पहाड़ होवे, भावें समुंदर, भावें वह बहुत डूंगी गुफा होवे, जिथे जिथे भी महाराज जी कहते कि कोई होंद है और उत्थे ही करते पुरख का ठाओ है, थां है। दूसरा अर्थ इस तरह है कि पार ब्रह्म के सगले ठाओ। महाराज जी कहते जेड़े शरीर हैं जीव जंतुआ राही प्रगट होए, भावें वह अंडज ने, भावें वह जेरज ने, सेतज ने जां उत्पुज ने, भावें वह आंडियां तो पैदा होए, जेर तो पैदा होए, पसीने तो पैदा होए, बनस्पति तो पैदा होए, जिन्हें भी जीव ने, महाराज कह लगले इस गल का जिक्र कर दे कि उस सारे ठाओ ने कि अकाल पुरख के परमेश्वर के हरेक अवस्था के जो सतगुरु साहब जी ने वेखते हैं तो महाराज जी जिक्र करते हैं कि सब जिन्हें भी संसार के महाराज कह लगे सब घट तिसके। महाराज कह लगे सारे घट घट का घट नाम हिरदे का है। महाराज कहणगे सारे घट अकाल पुरख दे।
ਅਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਇੱਥੇ ਜ਼ਿਕਰ ਕਰ ਦਿੱਤਾ ਕਿ ਇਸ ਜੀਵਨ ਵਿੱਚ ਪਾਰ ਬ੍ਰਹਮ ਕੇ ਸਗਲੇ ਠਾਓ। ਮਹਾਰਾਜ ਜੀ ਕਹਿੰਦੇ ਸਾਰਿਆਂ ਵਿੱਚ ਅਕਾਲ ਪੁਰਖ ਵੱਸਦਾ ਹੈ ਅਤੇ ਹਰੇਕ ਸਰੀਰ ਹਰੇਕ ਥਾਂ ਉਹਦਾ ਘਰ ਹੈ, ਉਹਦਾ ਸਥਾਨ ਹੈ, ਉਹਦਾ ਟਿਕਾਣਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਨੇ ਇਸ ਜੀਵਨ ਦੇ ਵਿੱਚ ਜਿਹੜਾ ਹੈ ਉਹ ਨਿਰਣਾ ਵੀ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਇਹ ਸਰੀਰਾ ਮੇਰਿਆ ਹਰ ਤੁਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ। ਪਹਿਲਾਂ ਕਰਤੇ ਪੁਰਖ ਨੇ ਆਪਣਾ ਟਿਕਾਣਾ, ਆਪਣਾ ਥਾਓ ਜਿਹੜਾ ਹੈ ਉਹ ਸਰੀਰ ਵਿੱਚ ਬਣਾਇਆ, ਜੋਤ ਦਾ ਪ੍ਰਬੰਧ ਕੀਤਾ, ਫਿਰ ਸਰੀਰ ਨੂੰ ਹੋਂਦ ਵਿੱਚ ਸਮੁੱਚੇ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ। ਮਹਾਰਾਜ ਜੀ ਕਹਿੰਦੇ ਸਾਰੇ ਦੇ ਸਾਰੇ ਥਾਓਂ ਉਹਦੇ ਹਨ, ਕਿਉਂਕਿ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਸਾਰੇ ਘੱਟ ਹਿਰਦੇ ਉਹ ਅਕਾਲ ਪੁਰਖ ਦੇ। ਮਹਾਰਾਜ ਜੀ ਕਹਿੰਦੇ ਪਾਰ ਬ੍ਰਹਮ ਕੇ ਸਗਲੇ ਠਾਓ, ਜਿਹੜਾ ਪਰਾਂ ਤੋਂ ਜਿਹਦਾ ਪਾਰ ਪਾਰਾਵਾਰ ਕੋਈ ਨਹੀਂ ਹੈ, ਬ੍ਰਹਮ ਸਰੂਪ ਹੈ, ਸਾਰੇ ਥਾਓਂ ਥਾਓਂ ਸਥਾਨ ਦਾ ਅਰਥ ਹੈ, ਉਹ ਸਾਰੇ ਉਸਦੇ ਹਨ। ਕਿਤੇ ਵੀ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਜਲ ਥਲ ਮਹੀ ਅਲ ਪੂਰਿਆ ਸਵਾਮੀ ਸਿਰਜਨਹਾਰ। ਇੱਥੇ ਫਿਰ ਮਹਾਰਾਜ ਜੀ ਕਹਿੰਦੇ ਸਭ ਘੱਟ ਤਿਸਕੇ, ਉਹ ਅਕਾਲ ਪੁਰਖ ਦਾ ਸਥਾਨ ਹੈ ਹਰੇਕ ਸਰੀਰ, ਹਰੇਕ ਜੀਵ ਔਰ ਹਰੇਕ ਅਸਥਾਨ ਉਹ ਕਰਤੇ ਪੁਰਖ ਦਾ ਘਰ। ਇਸ ਕਰਕੇ ਮਹਾਰਾਜ ਜੀ ਨੇ ਇਹ ਜ਼ਿਕਰ ਕਰ ਦਿੱਤਾ ਕਿ ਸਾਰੇ ਪਾਰ ਬ੍ਰਹਮ ਦੇ ਹੀ ਥਾਂ ਹਨ, ਹਰੇਕ ਹਿਰਦਾ ਮੁਨਕਰ ਨਹੀਂ ਹੋ ਸਕਦਾ ਕਿ ਮੇਰੇ ਅੰਦਰ ਜੋਤ ਨਹੀਂ ਹੈ। ਜੇ ਜੋਤ ਨਹੀਂ ਹੈ ਤਾਂ ਜਿੱਦਣ ਸਰੀਰ ਦੇ ਵਿੱਚੋਂ ਜੋਤ ਨਿਕਲਦੀ ਹੈ ਜਾਂ ਸਰੀਰ ਦੀ ਮ੍ਰਿਤਿਊ ਹੁੰਦੀ ਹੈ ਤਾਂ ਉਹਦੇ ਵਿੱਚ ਸਰੀਰ ਵਿੱਚ ਤਾਂ ਕੋਈ ਤਬਦੀਲੀ ਨਹੀਂ ਹੈ ਨਾ, ਅੱਖਾਂ ਵੀ ਉੱਦਾਂ ਹੀ ਨੇ, ਕੰਨ ਵੀ ਉੱਦਾਂ ਹੀ ਨੇ, ਇੱਥੋਂ ਤੱਕ ਕਿ ਸਾਰਾ ਦਾ ਸਾਰਾ ਜਿਹੜਾ ਸਰੀਰ ਹੈ ਉਹ ਬਿਲਕੁਲ ਉਸੇ ਤਰ੍ਹਾਂ ਹੈ, ਪਰ ਅੰਦਰੋਂ ਕਿਹੜੀ ਚੀਜ਼ ਨਿਕਲ ਗਈ ਜਿਹਨੇ ਵੇਖਣਾ ਬੰਦ ਕਰ ਦਿੱਤਾ, ਜਿਹਨੇ ਸੁਣਨਾ ਬੰਦ ਕਰ ਦਿੱਤਾ, ਜਿਹਨੇ ਬੋਲਣਾ ਬੰਦ ਕਰ ਦਿੱਤਾ, ਜਿਹਨੇ ਸੁਗੰਧੀ ਲੈਣੀ ਬੰਦ ਕਰ ਦਿੱਤੀ, ਉਹ ਕਿਹੜੀ ਚੀਜ਼ ਸੀ ਜਿਹੜੀ ਮਹਿਸੂਸ ਕਰਾਉਂਦੀ ਸੀ ਵੀ ਤੁਹਾਨੂੰ ਕਿਸੇ ਨੇ ਹੱਥ ਲਾਇਆ, ਉਹ ਕਿਹੜੀ ਚੀਜ਼ ਸੀ ਜਿਹਨੇ ਅਹਿਸਾਸ ਕਰਵਾਇਆ ਸੀ ਕਿ ਧੁੱਪ ਹੈ, ਛਾਂ ਹੈ, ਗਰਮ ਹੈ, ਠੰਡਾ ਹੈ, ਚੰਗਾ ਹੈ, ਮਾੜਾ ਹੈ? ਹੁਣ ਤਾਂ ਕੁਛ ਵੀ ਨਹੀਂ ਹੈ। ਸਰੀਰ 'ਤੇ ਅੰਤਿਮ ਸਮੇਂ 'ਤੇ ਸਰੀਰ 'ਤੇ ਪਾਣੀ ਠੰਡਾ ਪਾ ਦਿੱਤਾ ਜਾਂ ਪਾਣੀ ਗਰਮ ਪਾ ਦਿੱਤਾ, ਕੋਈ ਫਰਕ ਤਾਂ ਨਹੀਂ ਹੈ। ਮਹਾਰਾਜ ਜੀ ਨੇ ਕਿਹਾ ਪਾਰ ਬ੍ਰਹਮ ਕੇ ਸਗਲੇ ਠਾਓ, ਉਹਦੇ ਹੀ ਥਾਂ ਹਨ ਸਾਰੇ। ਅਤੇ ਸਤਿਗੁਰੂ ਮਹਾਰਾਜ ਅੱਗੇ ਜ਼ਿਕਰ ਕਰਦੇ ਇਹ ਜਿੱਤ ਜਿੱਤ ਘਰ ਰੱਖੈ ਤੈਸਾ ਤਿੰਨ ਨਾਉ। ਮਹਾਰਾਜ ਜੀ ਕਹਿੰਦੇ ਨਾਮ ਉਹਨਾਂ ਦਾ ਉਸੇ ਤਰ੍ਹਾਂ ਪ੍ਰਗਟ ਹੋ ਜਾਂਦਾ ਹੈ ਜਿਹੜੇ ਘਰ ਵਿੱਚ ਜੋਤ ਰੱਖੀ ਗਈ। ਕਿਸੇ ਪਸ਼ੂ ਵਿੱਚ ਹੈ ਉਹਦਾ ਉਸ ਤਰੀਕੇ ਦਾ ਨਾਮ ਹੈ, ਕਿਸੇ ਪੰਛੀ ਵਿੱਚ ਹੈ ਉਹਦਾ ਉਸ ਤਰੀਕੇ ਦਾ ਨਾਮ ਹੈ, ਕਿਸੇ ਇਨਸਾਨ ਵਿੱਚ ਰੱਖੀ, ਇਸਤਰੀ ਵਿੱਚ ਰੱਖੀ, ਪੁਰਖ ਵਿੱਚ ਰੱਖੀ, ਬੱਚੇ ਵਿੱਚ ਰੱਖੀ, ਇਹ ਸਾਰਾ ਮਹਾਰਾਜ ਜੀ ਕਹਿੰਦੇ ਉਸ ਅਕਾਲ ਪੁਰਖ ਦਾ ਪੱਖ ਹੈ। ਜਿੱਤ ਜਿੱਤ ਘਰ ਰੱਖੇ, ਜਿਹੜੇ ਜਿਹੜੇ ਘੱਟ ਰੂਪ ਭਾਵ ਘਰ ਵਿੱਚ ਜਿਹੜੇ ਜਿਹੜੇ ਸਰੀਰ ਵਿੱਚ ਜੋਤ ਰੱਖੀ ਹੈ, ਤੈਸਾ ਤਿੰਨ ਨਾਉ, ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜੋਤ, ਉਹਨਾਂ ਦਾ ਨਾਮ ਉਸੇ ਉਸੇ ਤਰੀਕੇ ਨਾਲ ਪ੍ਰਗਟ ਹੋ ਜਾਂਦਾ, ਫਰਕ ਕੋਈ ਨਹੀਂ। ਉਸੇ ਉਸੇ ਤਰੀਕੇ ਦੇ ਨਾਲ ਇਹ ਸਾਰਾ ਵਰਤਾਰਾ ਜਿਹੜਾ ਹੈ ਉਹ ਜੀਵਨ ਵਿੱਚ ਪ੍ਰਗਟ ਹੁੰਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜ਼ਿਕਰ ਕਰ ਦਿੱਤਾ ਕਿ ਪਾਰ ਬ੍ਰਹਮ ਕੇ ਸਗਲੇ ਠਾਓ, ਜਿੱਤ ਜਿੱਤ ਘਰ ਰੱਖੈ ਤੈਸਾ ਤਿੰਨ ਨਾਉ, ਆਪੇ ਕਰਨ ਕਰਾਵਣ ਯੋਗ। ਸਤਿਗੁਰੂ ਜੀ ਕਹਿੰਦੇ ਉਹ ਆਪੇ ਕਰਨ ਯੋਗ ਵੀ ਹੈ ਅਤੇ ਜੀਵਾਂ ਤੋਂ ਕਰਾਉਣ ਦੇ ਸਮਰੱਥ ਵੀ ਹੈ, ਉਹ ਆਪ ਕਰ ਸਕਦਾ ਹੈ, ਸਾਰਾ ਕੁਝ ਕਰ ਸਕਦਾ, ਸਮਰੱਥ ਹੈ, ਪਰ ਉਹ ਕਰਾਉਣ ਯੋਗ ਵੀ ਹੈ, ਭਾਵ ਉਹਦੀ ਮਰਜ਼ੀ ਹੈ, ਉਹ ਆਪ ਕਰਦਾ ਹੈ, ਸਮਰੱਥ ਹੈ, ਉਹ ਕਿਸੇ ਤੋਂ ਕਰਵਾਦਾ ਹੈ, ਇਹ ਉਹਦਾ ਹੁਕਮ ਹੈ, ਇਹ ਉਹਦੀ ਮਰਜ਼ੀ ਹੈ ਕਿ ਉਹਦੇ ਕੋਲ ਤਾਕਤ ਹੈ, ਉਹ ਕਰਨ ਯੋਗ ਵੀ ਹੈ ਅਤੇ ਕਰਵਾਉਣ ਯੋਗ ਸਮਰੱਥਾ ਵੀ ਉਸ ਕਰਤੇ ਪੁਰਖ ਦੇ ਵਿੱਚ ਟਿਕੀ ਹੋਈ ਹੈ। ਆਪੇ ਕਰਨ ਕਰਾਵਣ ਯੋਗ, ਕਰਨ ਅਤੇ ਕਰਾਉਣ ਯੋਗਾ ਉਹ ਅਕਾਲ ਪੁਰਖ ਆਪ ਹੀ ਹੈ, ਉਸੇ ਦਾ ਵਰਤਾਰਾ ਇਹ ਸਾਰੀ ਸ੍ਰਿਸ਼ਟੀ ਵਿੱਚ ਸਮੁੱਚੇ ਸੰਸਾਰ ਵਿੱਚ ਹੈ। ਇਸ ਕਰਕੇ ਮਹਾਰਾਜ ਜੀ ਨੇ ਤਾਂ ਵਾਰ ਵਾਰ ਇਸ ਗੱਲ ਦਾ ਜਿਹੜਾ ਹੈ
ਉਹ ਜ਼ਿਕਰ ਕਰ ਦਿੱਤਾ ਕਿ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨੈ, ਜਲ ਥਲ ਮਹੀਅਲ ਸੋਏ। ਆਪੇ ਕਰਨ ਵਾਲਾ ਹੈ ਅਤੇ ਉਹਦਾ ਹੁਕਮ ਆਏ ਅਤੇ ਅਸਲ ਵਿੱਚ ਉਹ ਕਰਵਾ ਵੀ ਸਕਦਾ ਹੈ, ਉਹਦੀ ਮਰਜ਼ੀ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪੱਖ ਹੈ, ਉਹਦੀ ਮਰਜ਼ੀ ਹੈ, ਇਹ ਉਹਦਾ ਹੁਕਮ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਜ਼ਿਕਰ ਕਰਦੇ ਨੇ ਕਿ ਉਹ ਆਪ ਕਰਨ ਜੋਗਾ ਵੀ ਹੈ, ਕੀ ਨਹੀਂ ਕਰ ਸਕਦਾ। ਮਹਾਰਾਜ ਜੀ ਕਹਿੰਦੇ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਕਰਾਵੇ, ਚੜ੍ਹੇ ਆਕਾਸ਼ ਗਿਰਾਵੇ। ਇਹ ਉਹਦੀ ਤਾਕਤ ਹੈ, ਉਹਦੀ ਸਮਰੱਥਾ ਹੈ, ਇਹ ਉਹਦਾ ਹੁਕਮ ਹੈ। ਅਤੇ ਚੰਗੇ ਭਲੇ ਆਕਾਸ਼ ਨੂੰ ਜਿਹੜਾ ਹੈ ਉਹ ਜ਼ਮੀਨ 'ਤੇ ਸੁੱਟ ਸਕਦਾ ਅਤੇ ਚੰਗੇ ਭਲੀ ਜ਼ਮੀਨ ਨੂੰ ਆਕਾਸ਼ ਬਣਾ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਉਹਦੇ ਕੋਲ ਸਮਰੱਥਾ ਹੈ, ਉਹ ਕਰ ਵੀ ਸਕਦਾ, ਕਰਵਾ ਵੀ ਸਕਦਾ ਹੈ ਇਸ ਜੀਵਨ ਦੇ ਵਿੱਚ। ਅਤੇ ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਸਾਨੂੰ ਨਿਰਣਾ ਕਰਕੇ ਸਮਝਾਉਂਦੇ ਕਿ ਜਿਸ ਦਿਨ ਵੀ ਕੋਈ ਵਰਤਾਰਾ ਇਸ ਧਰਤੀ ਦੇ ਉੱਪਰ ਪ੍ਰਗਟ ਹੁੰਦਾ ਹੈ ਅਤੇ ਉਸ ਦਿਨ ਉਹ ਕੋਈ ਨਾ ਕੋਈ ਸਾਧਨ ਜਿਹੜਾ ਹੈ ਦੁਨੀਆਂ ਵਾਸਤੇ ਲਾਗੂ ਹੋ ਜਾਂਦਾ, ਉਹਦੇ ਕੋਲ ਸਮਰੱਥਾ ਹੈ, ਉਹਦੀ ਮਰਜ਼ੀ ਹੈ ਕਿ ਉਹ ਹਰੇਕ ਦੇ ਰਾਜ ਨੂੰ ਤਹਿਸ ਨਹਿਸ ਕਰ ਸਕਦਾ ਹੈ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੁਆਰਾ ਔਰ ਚਾਰ ਜੰਗਾਂ ਯੁੱਧ ਜਿੱਤਣ ਤੋਂ ਬਾਅਦ ਜਿਹੜਾ ਹੈ ਮੁਗਲੀਆ ਸਲਤਨਤ ਖਤਮ ਕਰ ਦਿੱਤੀ। ਇਹ ਤਾਂ ਮਰਜ਼ੀ ਅਕਾਲ ਪੁਰਖ ਦੀ ਹੈ, ਉਹ ਕਰ ਵੀ ਸਕਦਾ ਅਤੇ ਕਰਵਾ ਵੀ ਸਕਦਾ ਹੈ ਸਤਿਗੁਰ। ਹੁਣ ਕਰਨ ਕਾਰਨ ਯੋਗ ਦੀ ਛੋਟੀ ਜਿਹੀ ਇੱਕ ਉਦਾਹਰਣ ਆਪ ਜੀ ਦੇ ਸਨਮੁਖ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂ, ਇਹਨੂੰ ਬਰੀਕੀ ਨਾਲ ਸਮਝਣਾ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਇਸ ਵਰਤਾਰੇ ਨੂੰ ਸਮਝਣਾ ਸਿੱਖ ਵਾਸਤੇ ਬੜਾ ਲਾਜ਼ਮੀ ਹੈ। ਸਤਿਗੁਰੂ ਜੀ ਨੇ ਕਿਹਾ ਆਪੇ ਕਰਨ ਕਰਾਵਣ ਯੋਗ, ਉਹਦੀ ਮਰਜ਼ੀ, ਜਿਹਨੂੰ ਸਮਝ ਲੱਗ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਮਰੱਥਾ ਹੈ, ਉਹ ਕਰ ਵੀ ਸਕਦੇ ਅਤੇ ਕਰਵਾ ਵੀ ਸਕਦੇ, ਸਮਰੱਥਾ ਹੈ ਨਾ ਉਹਨਾਂ ਕੋਲ। ਹੁਣ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੰਨਾਂ ਵਿੱਚ ਇੱਕ ਆਵਾਜ਼ ਪੈਂਦੀ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਜਿਹੜਾ ਉਸ ਵੇਲੇ ਖੁਫੀਆ ਏਜੰਸੀ ਭਾਵ ਇੰਟੈਲੀਜੈਂਸ ਦਾ ਮੁਖੀ ਹੈ ਸਰਦਾਰ ਚਤਰ ਸਿੰਘ, ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਕੋਲ ਆਣ ਕੇ ਸ਼ਬਦ ਕਹਿੰਦਾ, ਮਹਾਰਾਜ ਅੱਜ ਤੋਂ 3 ਦਿਨ ਬਾਅਦ ਸ਼ਰਾਬੀ ਹਾਥੀ ਜਿਹੜਾ ਹੈ ਅਨੰਦਪੁਰ ਸਾਹਿਬ ਜੀ ਦੇ ਕਿਲ੍ਹੇ ਲੋਹਗੜ੍ਹ 'ਤੇ ਹਮਲਾ ਕਰੇਗਾ। ਮਹਾਰਾਜ ਉਹਦਾ ਗੇਟ, ਉਹਦਾ ਦਰਵਾਜ਼ਾ, ਸ਼ਰਾਬੀ ਹਾਥੀ ਜਿਹੜਾ ਉਹਦੇ ਸਿਰ 'ਤੇ ਤਵੀਆਂ ਬੰਨੀਆਂ ਜਾਣਗੀਆਂ ਅਤੇ ਉਹ ਦਰਵਾਜ਼ਾ ਭੰਨੇਗਾ ਜਿਹਦੇ ਨਾਲ ਫੌਜ ਅੰਦਰ ਆ ਜਾਏ। ਅਤੇ ਮਹਾਰਾਜ ਜੀ ਇਹਦਾ ਕੋ ਹੱਲ ਸਤਿਗੁਰੂ ਮਹਾਰਾਜ ਜੀ ਨੇ ਉਸ ਵੇਲੇ ਜ਼ਿਕਰ ਕੀਤਾ ਸੀ। ਮਹਾਰਾਜ ਜੀ ਕਹਿੰਦੇ ਉਹ ਹਾਥੀ ਸਾਡੇ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਦਾ, ਜੇ ਉਹਨਾਂ ਕੋਲ ਹਾਥੀ ਹੈ ਤਾਂ ਸਾਡੇ ਕੋਲ ਵੀ। ਮਹਾਰਾਜ ਤੁਹਾਡੇ ਕੋਲ ਕਿਹੜਾ ਹਾਥੀ? ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਦੁਨੀ ਚੰਦ ਹੈ। ਇੱਕ ਪਾਸੇ ਇੱਕ ਵਰਤਾਰਾ ਸਮਝ ਰਿਹਾ ਹੈ ਅਤੇ ਦੂਸਰਾ ਇਹਨੂੰ ਵਿਚਾਰ ਨਹੀਂ ਰਿਹਾ, ਸਮਝ ਨਹੀਂ ਰਿਹਾ ਹੈ। ਹੁਣ ਦੁਨੀ ਚੰਦ ਇੱਕਦਮ ਲੂੰ ਕੰਢੇ ਖੜ੍ਹੇ ਹੋ ਗਏ। ਮਹਾਰਾਜ ਜੀ ਕਹਿੰਦੇ ਵੀ 10-10 ਬੰਦਿਆਂ ਦਾ ਰਾਸ਼ਨ ਖਾ ਸਕਦਾ ਹੈ ਅਤੇ ਮੁਕਾਬਲਾ ਕਿਉਂ ਨਹੀਂ? ਇਹ ਸਾਡਾ ਹਾਥੀ, ਤਾਕਤ ਰੱਖਣ ਵਾਲਾ ਹੈ। ਉਹਨੇ ਕਿਹਾ ਮਹਾਰਾਜ ਜੀ 7 ਵਜਨ ਕੋਈ ਗੱਲ ਹੀ ਨਹੀਂ, ਸ਼ਾਮ ਨੂੰ ਰਾਤ ਨੂੰ ਬਾਕੀਆਂ ਨੂੰ ਕਹਿੰਦਾ ਉਹ ਅੱਜ ਮੇਰੀ ਵਾਰੀ, ਕੱਲ੍ਹ ਨੂੰ ਤੁਹਾਡੀ ਵਾਰੀ ਆਏਗੀ, ਆਪਾਂ ਚੱਲੀਏ ਇੱਥੋਂ, ਗੁਰੂ ਨੇ ਸਾਨੂੰ ਮਰਵਾ ਦੇਣਾ। ਇੱਕ ਤਾਂ ਇਹ ਵਰਤਾਰਾ, ਇੱਕ ਤਾਂ ਇਹ ਪੱਖ ਹੈ, ਆਪੇ ਕਰਨ ਕਰਾਵਣ ਯੋਗ ਇੱਕ ਤਾਂ ਕਹਿ ਰਿਹਾ ਹੈ, ਪਰ ਜਦੋਂ ਮੰਨਣ ਦੀ ਵਾਰੀ ਆਈ ਉਸ ਵਕਤ ਆਪਣੀ ਮਰਜ਼ੀ ਵੀ ਮੇਰਾ ਨੁਕਸਾਨ ਹੋ ਸਕਦਾ ਅਤੇ ਮੈਨੂੰ ਬਚਾਅ ਕਰਨਾ ਚਾਹੀਦਾ, ਇੱਕ ਤਾਂ ਇਹ ਪੱਖ ਹੋ ਗਿਆ। ਚਲਾ ਗਿਆ ਰਾਤੋ ਰਾਤ ਦੁਨੀ ਚੰਦ, ਰਾਤੋ ਰਾਤ ਉੱਥੋਂ ਕਿਲ੍ਹੇ ਦੀ ਕੰਧ ਰਾਹੀਂ ਉੱਤਰ ਕੇ ਰੱਸੇ ਰਾਹੀਂ ਉਤਰਿਆ, ਡਿੱਗ ਪਿਆ, ਰੱਸਾ ਟੁੱਟ ਗਿਆ, ਭਾਰਾ ਸੀ ਸਰੀਰ, ਜ਼ਮੀਨ 'ਤੇ ਡਿੱਗਾ, ਲੱਤ ਟੁੱਟੀ, ਮੰਜੀ 'ਤੇ ਪਾ ਕੇ ਲੈ ਗਿਆ ਕਿਸੇ ਤਰੀਕੇ ਨਾਲ। ਅਗਲੇ ਦਿਨੀ ਸਵੇਰੇ ਸਤਿਗੁਰੂ ਸਾਹਿਬ ਜੀ ਦੇ ਦਰ 'ਤੇ ਖਬਰ ਪਹੁੰਚ ਕੇ ਕਹਿੰਦੇ ਮਹਾਰਾਜ ਵੀ ਦੁਨੀ ਚੰਦ 'ਤੇ ਦੌੜ ਗਿਆ ਅਤੇ ਚਿੰਤਾ ਦਾ ਵਿਸ਼ਾ ਬਣ ਗਿਆ ਵੀ ਹੁਣ ਮੁਕਾਬਲਾ ਕਿਹੜਾ ਕਰੇਗਾ ਹਾਥੀ ਨਾਲ, ਇੱਕ ਕਾਹਦੇ ਦੇ ਸਰੀਰ ਦਾ ਗੱਠਿਆ ਹੋਇਆ ਸਰੀਰ
ਕੱਦ ਬਹੁਤਾ ਲੰਬਾ ਨਹੀਂ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰ 'ਤੇ ਰਹਿਣ ਵਾਲੇ ਗੁਰਸਿੱਖ ਭਾਈ ਮਨੀ ਸਿੰਘ ਹੁਣਾਂ ਦਾ ਭਰਾ ਭਾਵ ਕਿ ਪੁੱਤਰ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਉੱਪਰ ਬੜੀ ਬਖਸ਼ਿਸ਼ ਦਾ ਪਾਤਰ ਇਹ ਯੋਧਾ ਹੈ। ਛੋਟੀ ਜਿਹੀ ਉਮਰ ਸਤਿਗੁਰੂ ਮਹਾਰਾਜ ਜੀ ਨੂੰ ਗੁਰਸਿੱਖਾਂ ਕਿਹਾ ਵੀ ਮਹਾਰਾਜ ਹੁਣ ਕੌਣ ਲੜੇਗਾ, ਮੁਕਾਬਲਾ ਹਾਥੀ ਨਾਲ ਕਰਨਾ। ਉਹਦੇ ਵਾਸਤੇ ਤਾਕਤਵਰ ਸੀ ਦੁਨੀ ਚੰਦ, ਸਮਝ ਲੱਗ ਰਹੀ ਸੀ ਗੱਲ। ਮਹਾਰਾਜ ਹੁਣ ਇਹ ਥੋੜ੍ਹਾ ਜਿਹਾ ਆਪਣੀ ਜੇ ਜਗ੍ਹਾ ਹੈ ਉਹ ਤੋਂ ਤਾਂ ਉੱਠ ਰਿਹਾ ਹੈ ਵੀ ਮੇਰੇ ਵੱਲ ਧਿਆਨ ਚਲਾ ਜਾਏ, ਕਿਉਂਕਿ ਵਰਤਾਰਾ ਸਮਝ ਰਿਹਾ ਹੈ ਭਾਈ ਬਚਿੱਤਰ ਸਿੰਘ। ਮਹਾਰਾਜ ਜੀ ਨੇ ਧਿਆਨ ਦਿੱਤਾ, ਸਤਿਗੁਰੂ ਜੀ ਕਹਿੰਦੇ ਹਾਂ ਭਾਈ ਬਚਿੱਤਰ ਸਿੰਘ ਕੀ ਗੱਲ। ਸਤਿਗੁਰੂ ਸਾਹਿਬ ਜੀ ਦੇ ਕਹਿਣ 'ਤੇ ਉੱਠ ਪਏ, ਕਹਿੰਦੇ ਲੜੇਗਾ ਫਿਰ ਹਾਥੀ ਨਾਲ। ਉਸੇ ਵੇਲੇ ਸੰਗਤ 'ਚ ਉੱਠ ਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਚਲੇ ਗਏ। ਕਹਿਣ ਲੱਗੇ ਮਹਾਰਾਜ ਮੇਰੇ ਕੋਲ ਕਾਹਦੀ ਸਮਰੱਥਾ ਹੈ, ਲੜਾਉਣਾ ਤੁਸੀਂ ਹੈ, ਫਤਿਹ ਤੁਸੀਂ ਕਰਾਉਣੀ। ਚਾਰ ਬੰਦੇ ਉੱਥੇ ਬੈਠੇ ਮੁਸਕਰਾ ਵੀ ਰਹੇ ਹਾਂ ਵੀ ਬਣੇਗਾ ਕੀ, ਵੀ ਇਹ ਛੋਟਾ ਜਿਹਾ ਕੱਦ ਕਾਰਾ ਜਿਹਾ ਸਰੀਰ ਕਿਵੇਂ ਮੁਕਾਬਲਾ ਕਰੇਗਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਬਚਿੱਤਰ ਸਿਆ ਲੜੇਗਾ ਹਾਥੀ ਨਾਲ। ਕਹਿੰਦੇ ਮਹਾਰਾਜ ਵੀ ਲੜਾਉਣਾ ਤੁਸੀਂ ਹੈ, ਮੈਂ ਮੇਰਾ ਤਾਂ ਸਰੀਰ ਕੇਵਲ ਵਰਤਿਆ ਜਾਣਾ ਹੈ। ਮਹਾਰਾਜ ਜੀ ਨੇ ਆਪਣੇ ਉਸ ਵੇਲੇ ਹੱਥੋਂ ਨਾਗਣੀ ਦਿੱਤੀ, ਭਾਵ ਇੱਕ ਨਾਗਣੀ ਰੂਪ ਦੇ ਵਿੱਚ ਵਰਸ਼ਾ ਜਿਹੜਾ ਹੈ ਜਿਵੇਂ ਸੱਪ ਦੀ ਤੋਰ ਹੁੰਦੀ ਹੈ ਨਾ, ਔਰ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਨਾਗਣੀ ਜਿਹੜੀ ਹੈ ਉਹ ਲੋਹੇ ਦੀ ਅੱਗੇ ਜੜੀ ਜੜਿਤ ਕੀਤੀ ਜਾਂਦੀ। ਲੋਹੇ ਦੀ ਨਾਗਣੀ ਮਹਾਰਾਜ ਜੀ ਨੇ ਹੱਥ ਵਿੱਚ ਫੜਾ ਕੇ ਕੁਛ ਸ਼ਬਦ ਆਖਿਆ, ਕਹਿਣ ਲੱਗੇ ਲੈ ਭਾਈ ਬਚਿੱਤਰ ਸਿਆ ਫਿਰ ਹਾਥੀ ਨੂੰ ਤੂੰ ਫਤਿਹ ਕਰੇਗਾ। ਰਾਤ ਨੂੰ ਬੜੇ ਜਾਣਿਆਂ ਨੇ ਪੰਥ ਪ੍ਰਕਾਸ਼ ਦੇ ਵਿੱਚ ਥੋੜ੍ਹਾ ਜਿਹਾ ਭਾਵੇਂ ਸੂਰਮ ਗਤੀ ਦਾ ਜ਼ਿਕਰ ਹੈ ਸਿੱਖਾਂ ਦੀ ਵੀ ਕਿਵੇਂ ਕਿਵੇਂ ਰਾਤੋ ਰਾਤ ਹੀ ਜੀਵਨ ਪਲਟ ਜਾਂਦੇ ਸੀ। ਸੂਰਜ ਪ੍ਰਕਾਸ਼ ਦੇ ਕਰਤਾ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਵੀ ਹੋ ਸਕਦਾ ਰਾਤ ਪਤਾ ਨਹੀਂ ਕਿੰਨਿਆਂ ਕੁ ਨੇ ਆਖਿਆ ਹੋਏ ਬਚਿੱਤਰ ਸਿਆ ਫੈਸਲਾ ਵਾਪਸ ਲੈ ਲਾ, ਪਰ ਉਹ ਹੌਂਸਲੇ ਵਿੱਚ ਸਵੇਰੇ ਸਵੇਰ ਦਾ ਦਿਨ ਜਿਹੜਾ ਹੈ ਸੂਰਜ ਉਦੈ ਹੁੰਦਾ ਅਤੇ ਭਾਈ ਬਚਿੱਤਰ ਸਿੰਘ ਘੋੜੇ ਦੇ ਉੱਪਰ ਅਸਵਾਰ ਹੁੰਦਾ। ਫਿਰ ਉੱਥੇ ਕਈਆਂ ਨੇ ਕਿਹਾ ਸੀ ਵੀ ਅਜੇ ਵੀ ਮੌਕਾ ਹੈ, ਕਹਿਣ ਲੱਗੇ ਮੇਰਾ ਸਰੀਰ ਹੈ ਕਰਾਉਣ ਵਾਲਾ ਗੁਰੂ ਹੈ, ਕਰਾਉਣ ਵਾਲਾ ਗੁਰੂ ਹੈ, ਸਤਿਗੁਰੂ ਆਪ ਵੀ ਕਰ ਸਕਦੇ ਆ। ਪਰ ਮਹਾਰਾਜ ਜੀ ਉਸ ਵੇਲੇ ਉਸ ਸਰੀਰ ਦੇ ਅੰਦਰ ਕਿੱਡੀ ਕੁ ਤਾਕਤ ਭਰੀ ਹੋਏਗੀ ਕਿ ਬਾਬਾ ਬਚਿੱਤਰ ਸਿੰਘ ਕਾਰੇ ਸਰੀਰ ਦਾ ਘੋੜੇ 'ਤੇ ਸਵਾਰ ਹੋ ਕੇ ਜਾਂਦਾ ਅਤੇ ਸਾਹਮਣੇ ਸ਼ਰਾਬੀ ਹਾਥੀ ਤਵੀਆਂ ਦੇ ਨਾਲ ਜੜਿਆ ਹੋਇਆ ਜਿੱਥੇ ਕਿਸੇ ਤਰੀਕੇ ਨਾਲ ਵੀ ਵਾਰ ਨਹੀਂ ਕੀਤਾ ਜਾ ਸਕਦਾ, ਏਡੀ ਟਕਨੀਕ ਦੇ ਨਾਲ ਬਰਸ਼ੀ ਨੂੰ ਜਿਹੜਾ ਸੀ ਉਹ ਆਪਣੇ ਹੱਥ ਵਿੱਚ ਫੜਿਆ, ਇੰਨੀ ਤੇਜ਼ੀ ਨਾਲ ਘੋੜਾ ਦੌੜਾ ਕੇ ਹਾਥੀ ਦੇ ਮੱਥੇ ਦੇ ਵਿੱਚ ਬਰਸ਼ੀ ਮਾਲੀ, ਉਸ ਤਵੀ ਨੂੰ ਪਾੜ ਕੇ ਬਰਸ਼ੀ ਜਦੋਂ ਮੱਥੇ ਦੇ ਵਿੱਚ ਵੱਜੀ ਤੁਰੰਤ ਹਾਥੀ ਦੌੜਦਾ ਹੋਇਆ ਵਾਪਸ ਆਪਣੀ ਫੌਜ ਨੂੰ ਲਤਾੜਦਾ ਹੋਇਆ ਪਿਛਾਂ ਚਲਿਆ। ਉੱਥੇ ਜਕਾਰੇ ਗੂੰਜਣ ਲੱਗ ਪਏ ਵੀ ਵਾਹ ਭਾਈ ਬਚਿੱਤਰ ਸਿਆਂ ਇੰਨੀ ਤਾਕਤ ਅਸੀਂ ਤਾਂ ਸੋਚਿਆ ਹੀ ਨਹੀਂ ਸੀ। ਉਹ ਫਿਰ ਆਣ ਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕਦੇ ਅਤੇ ਬਰਸ਼ੀ ਸਤਿਗੁਰੂ ਦੇ ਹਵਾਲੇ ਕਰਕੇ ਕਹਿੰਦੇ ਮੈਂ ਕੁਛ ਨਹੀਂ ਕੀਤਾ ਵਰਤੇ ਅਤੇ ਸਤਿਗੁਰੂ ਨੇ ਹੱਥ ਗੁਰੂ ਨੇ ਰੱਖਿਆ, ਸਰੀਰ ਮੇਰਾ ਹੈ। ਹੁਣ ਇੱਥੇ ਕੀ ਹੈ, ਇੱਥੇ ਇੱਕ ਵਰਤਾਰਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਇੱਕ ਪਾਸੇ ਸਤਿਗੁਰੂ ਮਹਾਰਾਜ ਕਰਨ ਦੇ ਸਮਰੱਥ ਨੇ, ਉੱਥੇ ਜ਼ਿਕਰ ਵੀ ਕੀਤਾ ਜਾਂਦਾ ਹੈ ਜਦੋਂ ਆਪਾਂ ਆਮ ਕਰਕੇ ਵਿਦਵਾਨਾਂ ਨੂੰ ਪੜ੍ਹਦੇ ਹਾਂ ਅਤੇ ਇਸ ਗੱਲ ਦਾ ਜ਼ਿਕਰ ਜ਼ਫਰਨਾਮੇ ਵਿੱਚ ਵੀ ਮਹਾਰਾਜ ਜੀ ਨੇ ਕੀਤਾ ਕਿ ਬਹੁਤ ਕੁਛ ਹੋ ਸਕਦਾ ਸੀ ਵਰਤਾਰਾ, ਬਹੁਤ ਕੁਝ ਹੋ ਸਕਦਾ ਸੀ ਵੀ ਜੇ ਸਤਿਗੁਰੂ ਜੀ ਦੇ ਇੱਕ ਤੀਰ ਦੇ ਨਾਲ ਚਮਕੌਰ ਦੀ ਗੜੀ ਦੇ ਸਾਹਮਣੇ ਖੜ੍ਹੀ ਫੌਜ ਥਰ ਥਰ ਕੰਬ ਸਕਦੀ ਸੀ, ਜੇ ਦੋ ਚਾਰ ਤੀਰ ਹੋਰ ਛੱਡ ਦਿੰਦੇ ਤਾਂ ਸ਼ਾਇਦ ਦੌੜ ਜਾਂਦੀ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉੱਥੇ ਅਸਾਵੀ ਜੰਗ ਲੜੀ, ਗੁਰਸਿੱਖਾਂ ਨੇ ਹੌਂਸਲਾ ਵਿਖਾਇਆ, 40 ਬੰਦੇ 10 ਲੱਖ ਨਾਲ ਮੁਕਾਬਲਾ ਕਰ ਗਏ, ਜਿੱਤ ਫਿਰ ਵੀ ਨਹੀਂ ਸਕੇ। ਇੱਥੇ ਤੁਸੀਂ ਕਹੋਗੇ ਵੀ ਚਮਕੌਰ ਦੀ ਗੜੀ ਵਿੱਚ ਤਾਂ ਸਾਰੇ ਸਿੱਖ ਸ਼ਹੀਦ ਹੋ ਗਏ ਅਤੇ ਉਹ ਹਾਰ ਗਏ, ਹਾਰਨਾ ਇਹ ਨਹੀਂ ਸੀ, ਅਸਲ ਵਿੱਚ ਜਿੱਤ ਕੀ ਸੀ ਮੁਗਲੀਆ ਹਕੂਮਤ ਦੀ, ਜਿੱਤ ਇਹ ਸੀ ਵੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਾ ਜਾਂ ਕਿਸੇ ਹਾਲਤ ਵਿੱਚ ਫੜਨਾ ਹੈ। ਸਤਿਗੁਰੂ ਸਾਹਿਬ ਜੀ 'ਤੇ ਕਾਬੂ ਹੀ ਨਹੀਂ ਆਏ, ਉਹ ਹਾਰ ਸੀ ਜਿੱਤ ਨਹੀਂ ਸੀ, ਉਹ ਮੁਗਲੀਆ ਹਕੂਮਤ ਦੀ ਹਾਰ ਸੀ। ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਕਿ ਉਹ ਕਰਤਾ ਪੁਰਖ ਆਪੇ ਕਰਨ, ਉਹ ਕਰਨ ਯੋਗ ਵੀ ਹੈ। ਸਤਿਗੁਰੂ ਸਾਹਿਬ ਮਹਾਰਾਜ ਗੁਰਸਿੱਖਾਂ ਨੂੰ ਵਿਖਾਉਂਦੇ ਆ
ਕਿ ਜਿਹੜਾ ਪੈਂਡੇ ਖਾਣ ਵਰਗਾ ਜਰਨੈਲ ਸਾਹਮਣੇ ਖਲੋਤਾ ਮੁਕਟ ਪਾ ਕੇ ਵੀ ਮੇਰੇ ਤੀਰ ਕਿੱਥੇ ਮਾਰਨਗੇ, ਮਹਾਰਾਜ ਜੀ ਨੇ ਥੋੜ੍ਹਾ ਜਿਹਾ ਕੰਨ ਸੁਣਨ ਵਾਸਤੇ ਕੰਨ ਨੰਗਾ ਸੀ, ਬਸ ਉੱਥੇ ਤੀਰ ਮਾਰ ਕੇ ਦੂਜੇ ਕੰਨ ਦੇ ਵਿੱਚੋਂ ਪਾਰ ਕਰ ਦਿੱਤਾ ਸੀ। ਸਤਿਗੁਰੂ ਸਾਹਿਬ ਜੀ ਦਾ ਸਿਮਰਨ ਅਤੇ ਉਹਨਾਂ ਦੀ ਤਾਕਤ ਇਕਾਗਰਤਾ। ਸਤਿਗੁਰੂ ਸਾਹਿਬ ਮਹਾਰਾਜ ਬਾਬਾ ਬਚਿੱਤਰ ਸਿੰਘ ਨੂੰ ਹਾਥੀ ਨਾਲ ਲੜਾ ਦਿੰਦੇ ਨੇ, ਇੱਕ ਰਾਵਣ ਯੋਗ ਨੇ, ਅਤੇ ਸਤਿਗੁਰੂ ਸਾਹਿਬ ਮਹਾਰਾਜ ਆਪ ਉਸ ਵਕਤ ਸਭ ਤੋਂ ਵੱਡੇ ਜਰਨੈਲ ਪੈਂਡੇ ਖਾਨ ਨਾਲ ਮੁਕਾਬਲਾ ਕਰਦੇ ਅਤੇ ਕਰਨ ਯੋਗ ਨੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਆਪੇ ਕਰਨ, ਉਹ ਕਰਨ ਵਾਲਾ ਵੀ ਹੈ, ਆਪੇ ਕਰਨ ਕਰਾਵਣ ਯੋਗ। ਸਤਿਗੁਰੂ ਜੀ ਕਹਿੰਦੇ ਉਹ ਕਰਨ ਵਾਲਾ ਵੀ ਹੈ ਅਤੇ ਕਰਵਾਉਣ ਵਾਲਾ ਵੀ ਹੈ, ਆਪੇ ਕਰਨ ਕਰਾਵਣ ਯੋਗ। ਪ੍ਰਭ ਭਾਵੈ ਸੋਈ ਫੁਨ ਹੋਗ। ਸਤਿਗੁਰੂ ਜੀ ਕਹਿੰਦੇ ਜੋ ਪਰਮੇਸ਼ਰ ਨੂੰ ਪਾਉਂਦਾ ਹੈ ਉਹੀ ਹੁੰਦਾ ਹੈ, ਇਸ ਤੋਂ ਬਾਅਦ ਨਹੀਂ। ਉਹ ਆਪ ਹੀ ਕਰਨ ਵਾਲਾ ਹੈ, ਆਪ ਹੀ ਕਰਵਾਉਣ ਵਾਲਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਪ੍ਰਭ ਭਾਵੈ ਸੋਈ ਫੁਨ ਹੋਗ, ਫਿਰ ਉਹੀ ਹੁੰਦਾ ਹੈ ਜਿਹੜਾ ਕਰਤੇ ਪੁਰਖ ਦੇ ਹੁਕਮ ਦੇ ਵਿੱਚ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਹੁਕਮ ਵਿੱਚ ਹੀ ਹੈ ਨਾ। ਭੈ ਵਿੱਚ ਪਵਨ ਵਾਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਮਹਾਰਾਜ ਜੀ ਨੇ ਕਿਹਾ ਜੀਵਨ ਦੇ ਵਿੱਚ ਉਹ ਕਰਤੇ ਪੁਰਖ ਦਾ ਨਿਯਮ ਹੈ, ਮਤਾ ਕਰੇ ਦੱਖਣ ਕਹਿ ਤਾਈ ਪੂਰਬ ਹੀ ਲੈ ਜਾਤ। ਮਹਾਰਾਜ ਜੀ ਕਹਿਣ ਲੱਗੇ ਤੇ ਉਹਦਾ ਹੁਕਮ ਹੈ ਨਾ ਵੀ ਉਹਨੇ ਕਿੱਧਰਲੇ ਪਾਸੇ ਨੂੰ ਲਿਜਾਣਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਇਹ ਨਿਰਣਾ ਸਾਡੇ ਸਨਮੁੱਖ ਹੈ। ਸਤਿਗੁਰੂ ਜੀ ਕਹਿੰਦੇ ਭੈ ਵਿੱਚ ਪਵਨ ਵਾਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਸਗਲਿਆ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਇਸ਼ਾਂਤ ਨਹੀਂ ਨਾ ਹਟ ਸਕਦੇ। ਮਹਾਰਾਜ ਜੀ ਕਹਿੰਦੇ ਉਹਦਾ ਹੁਕਮ ਹੈ। ਦਰਿਆ, ਅੱਗ, ਮਿੱਟੀ, ਪਾਣੀ, ਸਾਰਾ ਕੁਝ ਉਹਦੇ ਹੁਕਮ ਦੇ ਵਿੱਚ। ਜਨਮ ਉਹਦੇ ਹੁਕਮ ਵਿੱਚ, ਮਰਨਾ ਉਹਦੇ ਹੁਕਮ ਵਿੱਚ। ਮਹਾਰਾਜ ਜੀ ਨੇ ਕਿਹਾ ਹੁਕਮੇ ਜੰਮਣ ਹੁਕਮੇ ਮਰਨਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਕਰਤਾ ਪੁਰਖ ਜਿਹੜਾ ਹੈ

ਆਪ ਹੀ। ਮਹਾਰਾਜ ਜੀ ਕਹਿੰਦੇ ਪਸਰਿਓ ਆਪ ਹੋਏ ਅਨਤ ਤਰੰਗ, ਅਨੇਕ ਤਰੰਗਾਂ ਰਾਹੀਂ। ਸਤਿਗੁਰੂ ਕਹਿੰਦੇ ਆਪ ਦਰਿਆ ਰੂਪ ਅਤੇ ਦਰਿਆ ਦੀਆਂ ਲਹਿਰਾਂ 'ਚ ਵੀ ਆਪ ਬੈਠਾ ਹੈ। ਜਲ ਤਰੰਗ ਅਰ ਫੇਨ ਬੁੱਧਬੁਦਾ, ਜਲ 'ਤੇ ਭਿੰਨ ਨਾ ਹੋਏ। ਸਤਿਗੁਰੂ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਪਸਰਿਓ ਆਪ ਹੋਏ ਅਨਤ ਤਰੰਗ, ਪਸਾਰਾ ਕੀਤਾ ਹੈ ਆਪ ਅਨੇਕਾਂ ਹੀ ਤਰੰਗਾਂ ਰਾਹੀਂ। ਉਹ ਆਪ ਬੈਠਾ ਹੈ ਸਾਰਿਆਂ ਵਿੱਚ ਪਸਾਰਾ ਕਰਕੇ। ਫਲ ਹੈ, ਫਲ ਵਿੱਚ ਆਪ ਬੈਠਾ ਹੈ, ਰਸ ਆਪ ਲੈ ਰਿਹਾ। ਇੱਕ ਉਦਾਹਰਣ ਆਪ ਜੀ ਦੇ ਸਨਮੁਖ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰ ਵਿਆਖਿਆ ਇਤਿਹਾਸ ਲਿਖਣ ਵਾਲੇ ਇੱਕ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ, ਜਿਨ੍ਹਾਂ ਦਾ ਜ਼ਿਕਰ ਆਪਾਂ ਆਪ ਜੀ ਦੇ ਸਨਮੁਖ ਨਿਰੰਤਰ ਕਰਦੇ ਹਾਂ। ਇਸ ਗੱਲ ਦਾ ਜਿਹੜਾ ਹੈ ਉਹ ਜ਼ਿਕਰ ਸਾਡੇ ਸਨਮੁਖ ਪ੍ਰਤੱਖ ਰੂਪ ਦੇ ਵਿੱਚ ਕਰਦੇ ਹਾਂ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਗੱਲ ਦੀ ਜੋ ਵਿਚਾਰ ਸਾਡੇ ਸਨਮੁਖ ਰੱਖ ਕੇ ਸੁਰਤ ਕਰਕੇ ਸੁਣੇ। ਭਾਈ ਵੀਰ ਸਿੰਘ ਹੋਣੀ ਉਹਨਾਂ ਪ੍ਰਥਾਏ ਡਾਕਟਰ ਜਸਵੰਤ ਸਿੰਘ ਨੇਕੀ ਉਹਨਾਂ ਲਿਖਿਆ। ਡਾਕਟਰ ਜਸਵੰਤ ਸਿੰਘ ਨੇਕੀ ਲਿਖਦੇ ਆ ਵੀ ਅਸੀਂ ਉਦੋਂ ਪੜ੍ਹਦੇ ਸੀ ਅਤੇ ਆਉਣਾ ਜਾਣਾ ਸਾਡਾ ਨਿਰੰਤਰ ਰਹਿੰਦਾ ਸੀ। ਅਸੀਂ ਆਉਂਦੇ ਜਾਂਦੇ ਰਹਿੰਦੇ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾਂ ਤੋਂ ਅੰਮ੍ਰਿਤਸਰ ਜਦੋਂ ਪੜ੍ਹਦੇ ਰਹੇ। ਕਹਿੰਦੇ ਇੱਕ ਦਿਨ ਸਾਡਾ ਸ਼ਾਮ ਨੂੰ ਸ਼ਾਮ ਢਲ ਰਹੀ ਸੀ ਅਤੇ ਸਾਡਾ ਮਨ ਬਣਿਆ ਵੀ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾਂ ਨੂੰ ਆਪਾਂ ਮਿਲ ਕੇ ਆਈਏ। ਕਹਿੰਦੇ ਨੇ ਉੱਥੇ ਉਹਨਾਂ ਦੇ ਕੋਲ ਤਕਰੀਬਨ ਬੜੇ ਲੋਕ ਆਉਂਦੇ ਸਨ ਅਤੇ ਉੱਥੇ ਕਹਿੰਦੇ ਇੱਕ ਗੋਰੀ ਸੀ ਵਿਦੇਸ਼ ਤੋਂ ਧਰਮ 'ਤੇ ਰਿਸਰਚ ਕਰ ਰਹੀ, ਉਹ ਉੱਥੇ ਪਹੁੰਚੀ ਹੋਈ ਸੀ ਅਤੇ ਉਹ ਬੜੇ ਲੰਮੇ ਸਮੇਂ ਤੋਂ, ਔਰ ਉੱਥੇ ਜ਼ਿਆਦਾਤਰ ਭਾਈ ਸਾਹਿਬ ਜੀ ਹੋਣਾਂ ਦੇ ਕੋਲ ਧਰਮ ਦਾ ਗਿਆਨ ਲੈਣ ਵਾਸਤੇ ਕੋਈ ਨਾ ਕੋਈ ਗੱਲ ਪੁੱਛਣ ਵਾਸਤੇ ਆਉਂਦੇ। ਕਹਿੰਦੇ ਅਸੀਂ ਚਾਰ ਪੰਜ ਜਾਣੇ ਇਕੱਠੇ ਹੋਏ। ਡਾਕਟਰ ਜਸਵੰਤ ਸਿੰਘ ਨੇਕੀ ਹੋਣੀ ਕਹਿੰਦੇ ਵੀ ਮੈਂ ਉਦੋਂ ਨੌਜਵਾਨ ਹੀ ਸੀ ਅਤੇ ਮੈਂ ਅਗਾਂਹ ਹੋਇਆ ਜਦੋਂ ਭਾਈ ਵੀਰ ਸਿੰਘ ਹੋਣਾਂ ਵਾਲੇ ਪਾਸੇ ਚੱਲੇ ਅਤੇ ਉਸ ਗੋਰੀ ਨਾਲ ਗੱਲਬਾਤ ਹੋਈ, ਉਹਨੇ ਕਿਹਾ ਵੀ ਅੰਦਰ ਬੈਠੇ ਵੀ ਬੜੇ ਆਨੰਦ ਵਿੱਚ ਨੇ ਅੱਜ, ਇੱਕੋ ਜਗ੍ਹਾ 'ਤੇ ਬੈਠੇ ਚੌਂਕੜਾ ਲੱਗਾ ਹੋਇਆ ਬੜੇ ਖੇੜੇ ਵਿੱਚ ਨੇ। ਕਹਿੰਦੇ ਅਸੀਂ ਅੰਦਰ ਚਲੇ ਗਏ, ਜਦੋਂ ਅੰਦਰ ਵੇਖਿਆ ਤਾਂ ਉਹ ਵਿਹੜੇ ਦੇ ਵਿੱਚ ਇੱਕ ਫੁੱਲ ਵੱਲ ਵੇਖ ਰਹੇ ਸਨ ਜਿਹਦੇ ਉੱਪਰ ਤਿਤਲੀ ਬੈਠੀ ਹੋਈ ਬੜੇ ਗੌਰ ਨਾਲ। ਕਹਿੰਦੇ ਅਸੀਂ ਅੰਦਰ ਅਜੇ ਵੜੇ ਸੀ ਅਤੇ ਸਾਨੂੰ ਹੱਥ ਦਾ ਇਸ਼ਾਰਾ ਕਰਕੇ ਕਿਹਾ ਵੀ ਤੁਸੀਂ ਰੁਕ ਜਾਓ, ਬਹਿ ਜਾਓ ਵੀ ਬੋਲਿਓ ਨਾ। ਕਹਿੰਦੇ ਅਸੀਂ ਇੱਕ ਮਿੰਟ ਡੀਕ, ਦੋ ਮਿੰਟ ਡੀਕ, ਵਾਹਵਾ ਸਮਾਂ ਜਿੰਨਾ ਕੁ ਸਰ ਤੋਂ ਦੋ ਚਾਰ ਮਿੰਟ, ਉਹ ਇਕਾਂਤ ਜਿਹੜੀ ਹੈ ਨਾ ਬਹੁਤ ਵੱਡੀ ਲੱਗਦੀ। ਕਹਿੰਦੇ ਅਸੀਂ ਜਿੰਨੇ ਸਾਡੇ ਕੋਲ ਮਿੰਟ ਸੀ ਅਸੀਂ ਦੋ ਚਾਰ ਮਿੰਟ ਬੈਠੇ ਰਹੇ, ਫਿਰ ਅਖੀਰ ਕਹਿੰਦੇ ਵੀ ਮੈਂ ਬੋਲ ਪਿਆ ਵੀ ਭਾਈ ਸਾਹਿਬ ਜੀ ਅਸੀਂ ਮਿਲਣ ਵਾਸਤੇ ਆਏ ਸਿੰਘ ਮੇਰੇ ਨਾਲ। ਕਹਿੰਦੇ ਉਹ ਫੁੱਲ ਦੇ ਉੱਪਰ ਬੈਠੀ ਤਿਤਲੀ ਜਿਹੜੀ ਸੀ ਨਾ, ਉਹ ਜਦੋਂ ਅਸੀਂ ਆਵਾਜ਼ ਦਿੱਤੀ ਤਾਂ ਉੱਡ ਗਈ ਅਤੇ ਭਾਈ ਵੀਰ ਸਿੰਘ ਡਾਕਟਰ ਜਸਵੰਤ ਸਿੰਘ ਨੇਕੀ ਵੱਲ ਵੇਖ ਕੇ ਕਹਿੰਦੇ ਫਿਰ ਪ੍ਰੋਫੈਸਰਾਂ ਪ੍ਰੋਫੈਸਰਾਂ ਵਾਲੀ ਕੀਤੀ ਨਾ, ਉਹਨਾਂ ਵਾਲੀ ਕਰ ਲਈ ਨਾ, ਫਿਰ ਨਹੀਂ ਚੁੱਪ ਰਹਿ ਸਕਿਆ। ਕਹਿੰਦੇ ਮੈਂ ਅੱਗੋਂ ਹਾਸੇ ਗੱਲ ਪਾ ਦਿੱਤੀ, ਕਹਿਣਗੇ ਤੁਸੀਂ ਵੇਖ ਨਹੀਂ ਸੀ ਰਹੇ ਕਿੱਡਾ ਵੱਡਾ ਵਰਤਾਰਾ ਹੋ ਰਿਹਾ ਸੀ, ਕਿੱਡਾ ਵੱਡਾ ਵਰਤਾਰਾ ਸੀ। ਕਹਿੰਦੇ ਮੈਂ ਕਿਹਾ ਵੀ ਭਾਈ ਸਾਹਿਬ ਵੀ ਕੀ ਸਾਨੂੰ ਤਾਂ ਕੋਈ ਸਮਝ ਨਹੀਂ ਲੱਗੀ। ਕਹਿੰਦੇ ਫੁੱਲ 'ਤੇ ਤਿਤਲੀ ਬੈਠੀ ਵੇਖੀ ਨਹੀਂ, ਕਹਿੰਦੇ ਇਹ ਤਾਂ ਬਹੁਤ ਵਾਰੀ ਵੇਖੀ। ਕਹਿਣ ਲੱਗੇ ਨਹੀਂ, ਅੱਜ ਵੇਖਣਾ ਸੀ, ਤੁਹਾਨੂੰ ਪ੍ਰਤੱਖ ਦਿਸ ਰਿਹਾ ਸੀ ਵੀ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਕਹਿੰਦੇ ਆਪੇ ਫੁੱਲ ਬਣ ਕੇ ਬੈਠਾ ਅਤੇ ਉਸ ਫੁੱਲ ਦੇ ਉੱਪਰ ਤਿਤਲੀ ਵਿੱਚ ਆਪ ਬੈਠਾ ਉਹਦਾ ਰਸ ਵੀ ਲੈ ਰਿਹਾ। ਕਹਿੰਦੇ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ। ਕਹਿੰਦੇ ਨੇ ਆਪੇ ਹੀ ਫੁੱਲ ਹੈ, ਆਪੇ ਹੀ ਤਿਤਲੀ ਹੈ, ਆਪੇ ਹੀ ਰਸ ਹੈ ਅਤੇ ਆਪ ਹੀ ਉਹ ਰਸ ਨੂੰ ਚੱਖਣ ਵਾਲਾ ਹੈ। ਅਤੇ ਮਹਾਰਾਜ ਜੀ ਨੇ ਕਿਹਾ ਪਸਰਿਓ ਆਪ ਹੋਏ ਅਨਤ ਤਰੰਗ, ਅਨੇਕਾਂ ਲਹਿਰਾਂ ਦੇ ਰਾਹੀਂ ਅਨੇਕਾਂ ਤਰੰਗਾਂ ਰਾਹੀਂ ਉਹ ਆਪਣਾ ਪਸਾਰਾ ਕਰ ਰਿਹਾ। ਕਹਿੰਦੇ ਨੇ ਉਸ ਦਿਨ ਸਾਨੂੰ ਇਹ ਸਮਝ ਲੱਗੀ ਵੀ ਇੱਕ ਗੁਰਮੁਖ ਜਦੋਂ ਇਸ ਸਮੁੱਚੇ ਸਾਰੇ ਸੰਸਾਰ ਦੇ ਵਰਤਾਰੇ ਨੂੰ ਵੇਖਦਾ ਹੈ ਅਤੇ ਬਹੁਤ ਕੁਝ ਉਹਦੇ ਵਿੱਚੋਂ ਨਿਕਲ ਆਉਂਦਾ ਹੈ। ਇੱਥੇ ਸਤ

ਗੁਰੂ ਸਾਹਿਬ ਮਹਾਰਾਜ ਅੱਗੇ ਜ਼ਿਕਰ ਕਰਦੇ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ, ਕਹਿੰਦੇ ਨਹੀਂ ਲਖੇ ਜਾ ਸਕਦੇ, ਨਹੀਂ ਵੇਖੇ ਜਾ ਸਕਦੇ ਪਰਮੇਸ਼ਰ ਦੇ ਰੰਗ, ਪਰਮੇਸ਼ਰ ਦੇ ਕੌਤਕ, ਅਕਾਲ ਪੁਰਖ ਦੇ ਵਰਤਾਰੇ ਨੂੰ ਨਹੀਂ ਵੇਖਿਆ ਜਾ ਸਕਦਾ, ਨਹੀਂ ਬਿਆਨ ਕੀਤਾ ਜਾ ਸਕਦਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕੋਈ ਕੋਸ਼ਿਸ਼ ਕਰੇ ਵੀ ਮੈਂ ਵੇਖ ਲਵਾਂ, ਨਹੀਂ ਵੇਖਿਆ ਜਾ ਸਕਦਾ। ਮਹਾਰਾਜ ਜੀ ਕਹਿੰਦੇ ਸਾਡੀਆਂ ਅੱਖਾਂ ਸੀਮਾ ਵਿੱਚ ਨੇ, ਉਹ ਅਸੀਮ ਹੈ। ਇਸ ਕਰਕੇ ਨਾਲ ਹੀ ਇਸ ਗੱਲ ਦਾ ਜ਼ਿਕਰ ਮਹਾਰਾਜ ਕਹਿੰਦੇ ਜੈਸੀ ਮਤ ਦੇ ਤੈਸਾ ਪ੍ਰਗਾਸ, ਉਹ ਜਿਸ ਤਰ੍ਹਾਂ ਦੀ ਮਤ ਕਿਸੇ ਨੂੰ ਦਿੰਦਾ ਉਸੇ ਤਰ੍ਹਾਂ ਦਾ ਪ੍ਰਗਾਸ ਉਹਦੇ ਅੰਦਰ ਹੁੰਦਾ। ਮਹਾਰਾਜ ਜੀ ਨੇ ਇਸ ਜੀਵਨ ਵਿੱਚ ਨਿਰਣਾ ਕੀਤਾ ਵੀ ਜਿੰਨੀ ਕੁ ਮਤ ਜਿਹਨੂੰ ਅਕਾਲ ਪੁਰਖ ਨੇ ਜਿਸ ਢੰਗ ਨਾਲ ਦੇਣੀ ਹੈ ਉਸੇ ਤਰੀਕੇ ਦੇ ਨਾਲ ਹੀ ਉਨੀ ਕੁ ਮਤ ਪ੍ਰਾਪਤ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਇਸ ਗੱਲ ਦਾ ਅਹਿਸਾਸ ਨਿਰਣੇ ਰੂਪ ਵਿੱਚ ਕਰੀਏ ਕਿ ਸਤਿਗੁਰੂ ਜੀ ਕਹਿੰਦੇ ਜੈਸੀ ਮਤ ਦੇ ਤੈਸਾ ਪ੍ਰਗਾਸ, ਉਸੇ ਤਰ੍ਹਾਂ ਦਾ ਗਿਆਨ ਦਾ ਚਾਨਣ ਹੁੰਦਾ ਜਿੱਦਾਂ ਦੀ ਉਹ ਮਤ ਅਕਾਲ ਪੁਰਖ ਸਾਰਿਆਂ ਨੂੰ ਦਿੰਦਾ। ਇਹ ਕਿਸੇ ਦੇ ਹੱਥ ਵੱਸ ਨਹੀਂ ਹੈ ਵੀ ਮਤ ਕਿਸੇ ਨੂੰ ਘੱਟ ਦੇਣੀ ਜਾਂ ਕਿਸੇ ਨੂੰ ਵੱਧ ਦੇਣੀ, ਇਹ ਕਰਤੇ ਪੁਰਖ ਦੇ ਹੁਕਮ ਵਿੱਚ ਹੈ, ਇਨਸਾਨ ਦੇ ਵੱਸ ਦੀ ਖੇਡ ਨਹੀਂ ਹੈ। ਕੋਈ ਇੱਥੋਂ ਤੱਕ ਹੁਣ ਇੱਕ ਉਦਾਹਰਣ ਆਪ ਜੀ ਦੇ ਸਨਮੁੱਖ ਵਿਚਾਰਨ ਦੀ ਕੋਸ਼ਿਸ਼ ਕਰੀਏ ਵੀ ਇੱਕ ਡੱਡੂ ਹੈ, ਉਹ ਕਮਲ ਦੇ ਫੁੱਲ ਦੀਆਂ ਜੜ੍ਹਾਂ ਵਿੱਚ ਬੈਠਾ ਜਾਲਾ ਖਾ ਰਿਹਾ ਹੈ, ਇਹ ਉਹਦੀ ਮਤ ਹੈ ਜਿੰਨੀ ਕੁ ਉਹਨੂੰ ਮਤ ਰੱਬ ਨੇ ਦਿੱਤੀ। ਅਤੇ ਇੱਕ ਭਵਰਾ ਪਤਾ ਨਹੀਂ ਕਿੰਨੇ ਕਿਲੋਮੀਟਰਾਂ ਤੋਂ ਉੱਡ ਕੇ ਸਿੱਧਾ ਆਣ ਕੇ ਫੁੱਲ ਦੇ ਰਸ ਵਿੱਚ ਮਕਰੰਦ ਵਿੱਚ ਬੈਠ ਕੇ ਰਸ ਲੈ ਰਿਹਾ, ਡੱਡੂ ਕੋਲ ਬੈਠਾ ਜਾਲਾ ਖਾ ਰਿਹਾ, ਇੱਕ ਦੂਰੋਂ ਉੱਠ ਕੇ ਉਹਦੇ ਵਿੱਚੋਂ ਆਨੰਦ ਲੈ ਰਿਹਾ। ਗੱਲ ਤਾਂ ਮਤ ਦੀ ਹੈ ਕਿ ਡੱਡੂ ਉੱਥੋਂ ਤੱਕ ਪਹੁੰਚ ਨਹੀਂ ਸਕਦਾ, ਪਹੁੰਚ ਸਕਦਾ ਹੈ ਪਰ ਮਤ ਨਹੀਂ ਹੈ। ਭਵਰਾ ਉੱਡ ਕੇ ਉਸ ਰਸ ਨੂੰ ਚੱਖਣ ਵਾਸਤੇ ਪਹੁੰਚ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿੱਦਾਂ ਦੀ ਮਤ ਅਕਾਲ ਪੁਰਖ ਨੇ ਜਿਹਨੂੰ ਜਿਸ ਤਰ੍ਹਾਂ ਦੇ ਦਿੱਤੇ ਉਹਨੂੰ ਉਸੇ ਤਰ੍ਹਾਂ ਦੀ ਮਤ ਆਉਂਦੀ ਹੈ। ਜੈਸੀ ਮਤ ਦੇ ਤੈਸਾ ਪ੍ਰਗਾਸ। ਫਿਰ ਅੱਗੇ ਸਤਿਗੁਰੂ ਸਾਹਿਬ ਮਹਾਰਾਜ ਜ਼ਿਕਰ ਕਰਦਿਆਂ ਅਗਲਾ ਨਿਰਣਾ ਕਰਕੇ ਸਮਝਾਉਂਦੇ, ਪਾਰ ਬ੍ਰਹਮ ਕਰਤਾ ਅਵਿਨਾਸ਼। ਮਹਾਰਾਜ ਜੀ ਕਹਿੰਦੇ ਜਿਹੜਾ ਪਰਾ ਤੋਂ ਬਣਿਆ ਪਾਰ ਬ੍ਰਹਮ ਹੈ ਨਾ, ਅਕਾਲ ਪੁਰਖ ਕਰਤਾ ਹੈ, ਸਾਰੀ ਸ੍ਰਿਸ਼ਟੀ ਉਹਨੇ ਸਾਜੀ ਹੋਈ, ਸਾਰੀ ਸ੍ਰਿਸ਼ਟੀ ਦਾ ਉਹ ਕਰਤਾ ਪੁਰਖ ਹੈ। ਸਤਿਗੁਰੂ ਮਹਾਰਾਜ ਇੱਥੇ ਜ਼ਿਕਰ ਕਰਦੇ ਕਿ ਪਾਰ ਬ੍ਰਹਮ ਕਰਤਾ ਹੈ, ਪਰਾ ਤੋਂ ਬਣਿਆ ਹੋਇਆ ਬ੍ਰਹਮ ਸਰੂਪ ਅਕਾਲ ਪੁਰਖ ਕਰਤਾ ਹੈ, ਪਰ ਮਹਾਰਾਜ ਜੀ ਕਹਿਣ ਲੱਗੇ ਕਰਤੇ ਹੋਣ ਦੇ ਨਾਤੇ ਉਹ ਅਵਿਨਾਸ਼ ਵੀ ਹੈ, ਅਵਿਨਾਸ਼ੀ ਸਰੂਪ ਵੀ ਹੈ। ਅਵਿਨਾਸ਼ੀ ਸਰੂਪ ਸਮਝਦੇ ਹੋ ਆਪ ਦੀ? ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਪਾਰ ਬ੍ਰਹਮ ਕਰਤਾ ਅਵਿਨਾਸ਼, ਉਹ ਨਾਸ਼ ਤੋਂ ਰਹਿਤ ਹੈ ਜੀਵਨ ਵਿੱਚ, ਉਹ ਅਵਿਨਾਸ਼ੀ ਸਰੂਪ ਹੈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਕਥਨ ਸਾਡੇ ਸਾਹਮਣੇ, ਮਹਾਰਾਜ ਜੀ ਕਹਿੰਦੇ ਨਾਲ ਹੀ ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੈ ਕੋਈ। ਪਾਰ ਬ੍ਰਹਮ ਕਰਤਾ ਅਵਿਨਾਸ਼। ਅੱਗੇ ਹੁਣ ਮਹਾਰਾਜ ਜੀ ਕਹਿੰਦੇ ਸਦਾ ਸਦਾ ਸਦਾ ਦਿਆਲ। ਮਹਾਰਾਜ ਜੀ ਕਹਿੰਦੇ ਉਹ ਸਦਾ ਸਦੀਵੀ, ਸਦਾ ਹੀ, ਹਰ ਵੇਲੇ, ਹਰ ਸਮੇਂ, ਹਰ ਵਕਤ ਦਿਆਲ ਹੈ, ਦਿਆਲੂ ਬਣ ਕੇ ਬੈਠਾ ਹੈ, ਉਹਦੀ ਦਇਆ ਹਰ ਵੇਲੇ ਹੈ। ਇਹ ਨਹੀਂ ਵੀ ਅੱਜ ਮੇਰਾ ਮਨ ਨਹੀਂ ਹੈ ਅਤੇ ਮੈਂ ਮੰਨਿਆ ਨਹੀਂ, ਅੱਜ ਮੇਰਾ ਸੁਭਾਅ ਨਹੀਂ ਹੈ ਅਤੇ ਅੱਜ ਮੇਰਾ ਮੂਡ ਨਹੀਂ ਠੀਕ ਅਤੇ ਮੈਂ ਕਿਸੇ ਦਾ ਭਲਾ ਨਹੀਂ ਕਰ ਸਕਦਾ, ਅੱਜ ਮੇਰਾ ਮੂਡ ਨਹੀਂ ਠੀਕ ਅਤੇ ਮੈਂ ਇਸ ਤਰੀਕੇ ਦੇ ਨਾਲ ਇਹ ਕੰਮ ਦੇ ਵਿੱਚ ਸਫਲ ਨਹੀਂ ਹੋ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨਹੀਂ, ਕਰਤੇ ਪੁਰਖ ਦਾ ਸੁਭਾਅ ਹਮੇਸ਼ਾ ਦਇਆ ਕਰਨੀ, ਹਮੇਸ਼ਾ ਭਲਾ ਕਰਨਾ। ਸਤਿਗੁਰੂ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਕਿ ਇੱਥੇ ਸਦਾ ਸਦਾ ਸਦਾ ਦਇਆਲ। ਮਹਾਰਾਜ ਜੀ ਕਹਿੰਦੇ ਉਹ ਮਨ ਕਰਕੇ ਇਸ ਗੱਲ ਦਾ ਅਹਿਸਾਸ ਆ ਗਿਆ, ਤਨ ਕਰਕੇ ਅਹਿਸਾਸ ਆ ਗਿਆ, ਕਰਮਾਂ ਕਰਕੇ ਅਹਿਸਾਸ ਆ ਗਿਆ ਵੀ ਉਹ ਦਇਆਲੂ ਹੈ, ਉਹ ਦਇਆ ਦਾ ਘਰ ਹੈ, ਉਹ ਕਿਰਪਾ ਕਰਨ ਵਾਲਾ, ਮਿਹਰਾਮਤ ਕਰਨ ਵਾਲਾ, ਉਹ ਤਰਸ ਕਰਨ ਵਾਲਾ। ਅਤੇ ਨਾਲ ਹੀ ਫਿਰ ਸਤਿਗੁਰੂ ਜੀ ਇਸ ਅਸ਼ਟਪਦੀ ਦੀ ਸਮਾਪਤੀ 'ਤੇ ਕਹਿੰਦੇ ਸਿਮਰ ਸਿਮਰ ਨਾਨਕ ਭਏ ਨਿਹਾਲ। ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹੇ ਨਾਨਕ ਜੀ, ਉਸ ਕਰਤੇ ਪੁਰਖ ਨੂੰ ਸਿਮਰ ਸਿਮਰ ਕੇ ਬਹੁਤ ਇਸ ਧਰਤੀ ਦੇ ਉੱਪਰ ਆਤਮਿਕ ਆਨੰਦ ਲੈਣ ਵਾਲੇ ਇਨਸਾਨ ਨਿਹਾਲ ਹੋ ਗਏ। ਭਾਵ
ਨਿਹਾਲ ਹੋ ਗਏ, ਉਹਨਾਂ ਦਾ ਅੰਦਰ ਜਿਹੜਾ ਹੈ ਨੇਹ ਵਿੱਚ ਆ ਗਿਆ, ਪ੍ਰੇਮ ਦੇ ਵਿੱਚ ਆ ਗਿਆ, ਆਨੰਦ ਵਿੱਚ ਆ ਗਿਆ, ਖੇੜੇ ਵਿੱਚ ਆ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਜ਼ਿਕਰ ਕਰਦਿਆਂ ਕਿਹਾ ਕਿ ਉਹਨੂੰ ਸਿਮਰਿਆਂ ਹੀ ਪ੍ਰਾਪਤੀ ਹੋਣੀ ਹੈ, ਜੇ ਆਪਾਂ ਸਿਮਰਾਂਗੇ ਨਹੀਂ ਤਾਂ ਉਹਨਾਂ ਚਿਰ ਤੱਕ ਸਾਡੇ ਜੀਵਨ ਦੀ ਚਿੰਤਾ ਸਮਾਪਤ ਨਹੀਂ ਹੋਏਗੀ ਅਤੇ ਨਾ ਹੀ ਅਸੀਂ ਉਸ ਅਵਸਥਾ 'ਤੇ ਪਹੁੰਚ ਸਕਾਂਗੇ ਕਿ ਕਿਸੇ ਦਾ ਦਰਦ, ਕਿਸੇ ਦੀ ਤਕਲੀਫ ਅਸੀਂ ਆਪਣੀ ਸੁਰਤ ਕਰਕੇ ਸਮਝ ਸਕੀਏ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਦਿਆਲਤਾ ਕਰਨ ਵਾਲਾ ਹੈ ਅਤੇ ਉਹਨੂੰ ਸਿਮਰਨ ਵਾਲੇ ਵੀ ਨਿਹਾਲ ਹੋ ਜਾਂਦੇ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਵੀ ਜ਼ਿਕਰ ਕੀਤਾ ਕਿ ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ, ਕਰਮ ਲਿਖਣ ਤੈ ਪਾਈਐ ਇਹ ਰੁੱਤ ਸੁਹਾਈ, ਵਣ ਤ੍ਰਿਣ ਤ੍ਰਿਪਵਨ ਮੌਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ। ਇਹ ਅਵਸਥਾ ਸਾਡੇ ਸਾਹਮਣੇ ਮਹਾਰਾਜ ਜੀ ਨੇ ਪ੍ਰਤੱਖ ਰੱਖੀ, ਪ੍ਰਮਾਣ ਦੇ ਕੇ ਕਿਹਾ। ਮਹਾਰਾਜ ਜੀ ਕਹਿੰਦੇ ਸਿਮਰ ਸਿਮਰ ਨਾਨਕ ਭਏ ਨਿਹਾਲ। ਸਤਿਗੁਰੂ ਸਾਹਿਬ ਮਹਾਰਾਜ ਜੀ ਤੋਂ ਪੁੱਛੋ ਜਿਨ੍ਹਾਂ ਨੇ ਸਿਮਰਿਆ ਹੈ, ਮਹਾਰਾਜ ਜੀ ਕਹਿੰਦੇ ਸਿਮਰਨ ਵੀ ਇਸ ਤਰ੍ਹਾਂ ਦਾ ਕਿ ਜਤ ਪਹਾਰਾ ਧੀਰਤ ਸੁਨਿਆਰ, ਐਹਰਨ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਜੀਵਨ ਵਿੱਚ ਸਦਾ ਸਦਾ ਸਦਾ ਦਿਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਉਸ ਦਿਆਲੂ ਨੂੰ ਸਦਾ ਦਇਆ ਕਰਦਾ ਵੇਖ ਕੇ ਉਹਨੂੰ ਸਿਮਰ ਕੇ ਨਿਹਾਲ ਹੋ ਗਏ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ, ਅੱਜ ਦੇ ਇਸ ਪਾਵਨ ਗੁਰੂ ਸ਼ਬਦ ਦੀ ਵਿਚਾਰ ਦੀ ਇੱਥੇ ਸੰਪੂਰਨਤਾ ਹੈ, ਸਮਾਪਤੀ ਹੈ। ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁੱਖ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਜਥਾ ਗੁਰਬਾਣੀ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਸਾਨੂੰ ਕਰ ਰਹੇ ਸੀ। ਜਿੰਨਾ ਸਮਾਂ ਕੀਰਤਨ ਦਾ ਜੀ ਸਮੇਂ ਦੀ ਸਮਾਪਤੀ ਹੈ ਜੀ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਅੱਜ ਦੀ ਜੋ ਵਿਸ਼ੇਸ਼ ਸਮਾਗਮ ਪਰਿਵਾਰ ਵੱਲੋਂ ਸੇਵਾ ਲਈ ਗਈ ਹੈ, ਜਨਮ ਦਿਨ ਦੇ ਸੰਬੰਧ ਦੇ ਵਿੱਚ ਸਤਿਗੁਰੂ ਕਿਰਪਾ ਕਰਨ ਦਰਮ ਕੌਰ ਗੁਰਸਿੱਖੀ ਜਿਵੇਂ ਤਾਂ ਨਾਮ ਬਣੇ ਦਾਤਾਂ ਬਖਸ਼ਿਸ਼ ਕਰਕੇ ਸਮੂਹ ਸਿੱਖ ਪਰਿਵਾਰ ਨੂੰ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣ, ਸੈਨਿਕ ਸੇਵਾ ਪ੍ਰਵਾਨ ਕਰਨ ਜੀ ਆਓ। ਹੁਣ ਬੜੇ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਪਕਨਾ ਜੀ ਆਪਣੇ ਵਿੱਚ ਘਰ ਪਹੁੰਚ ਚੁੱਕੇ ਹਨ। ਆਓ ਆਪਾਂ ਅਗਲਾ ਸਮਾਂ ਉਹਨਾਂ ਪਾਸਾਂ ਕਥਾ ਵਿਚਾਰ ਸਰਵਣ ਕਰਨੀਆਂ ਹਨ ਜੀ। ਬੁਲਾਓ ਜੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ,
0: ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਾਨਕ ਜਿਨ ਸੁਣਿਆ ਪਿਆ

ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ ਜਿਸ ਪਾਸ ਬੈ

0: ਸਤਿਗੁਰੂ ਗੁਰੂ ਗਰੀਬ ਨਿਵਾਜ ਦਸ ਪਾਤਸ਼ਾਹੀਆਂ ਦੀ ਜੋਤ ਚਵਰ ਛਤਰ ਤਖਤ ਸਿੰਘਾਸਣ ਦੇ ਮਾਲਕ ਸ਼ਬਦ ਗੁਰੂ ਕਲਯੁਗ ਕੇ ਬੋਹਿਤ ਨਾਮ ਕੇ ਜਹਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਕ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਦੇ ਦੀਵਾਨਾਂ ਵਿੱਚ ਜੁੜ ਮਿਲ ਬੈਠ ਬੜੇ ਪਿਆਰ ਬੜੇ ਸਤਿਕਾਰ ਨਾਲ ਅਸੀਂ ਸਾਰੇ ਬੜੇ ਪਿਆਰ ਵਾਲੇ ਗੁਰੂ ਸਾਹਿਬ ਜੀ ਦੇ ਰਾਗੀ ਸਿੰਘਾਂ ਦੇ ਪਾਸੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਕ ਰਸਨਾ ਦੇ ਅੰਮ੍ਰਿਤਮਈ ਪਵਿੱਤਰ ਸ਼ਬਦ ਬਚਨ ਸਰਵਣ ਕਰ ਰਹੇ ਸਨ। ਗੁਰੂ ਦਾਤਾ ਕਿਰਪਾ ਕਰੇ, ਪੜ੍ਹੀ ਹੋਈ ਗੁਰਬਾਣੀ, ਕੀਤਾ ਹੋਇਆ ਹਰ ਜਸ, ਇਹਦਾ ਸਾਡੇ ਹਿਰਦੇ ਵਿੱਚ, ਰਿੱਧ ਵਿੱਚ, ਹਿਰਦੇ ਰੂਪ ਧਰਤੀ ਵਿੱਚ, ਪੋਏ ਵਿੱਚ ਵਾਸਾ ਹੋ ਜਾਵੇ। ਸਤਿਗੁਰੂ ਜੀ ਦੀ ਗੁਰਬਾਣੀ ਦਾ ਬੜਾ ਪਿਆਰਾ ਵਾਕ ਹੈ। ਮਹਾਰਾਜ ਕਹਿੰਦੇ, ਪੁੱਤ ਵੀ ਆਪਣੀ ਜ਼ਿੰਦਗੀ ਦੇ ਵਿੱਚ ਜੇ ਤੂੰ ਪਰਮੇਸ਼ਰ ਦੇ ਨਾਮ ਦਾ ਕਿਣਕਾਂ ਵੀ ਹਿਰਦੇ 'ਚ ਵਸਾਲੇ, ਅਤੇ ਮਹਾਰਾਜ ਕਹਿੰਦੇ ਵੀ ਉਹਦੀਆਂ ਇੰਨੀਆਂ ਵਡਿਆਈਆਂ, ਇੰਨੀਆਂ ਬਖਸ਼ਿਸ਼ਾਂ, ਇੰਨੇ ਗੁਣ, ਇੰਨਾ ਸੁਹੱਪਣ ਹੋ ਜਾਏਗਾ ਤੇਰੀ ਜ਼ਿੰਦਗੀ ਦਾ, ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਪਰ ਮੁਸ਼ਕਲ ਇਹ ਹੈ ਵੀ ਸਤਿਗੁਰੂ ਜੀ ਦੀ ਸੇਵਾ, ਸਤਿਗੁਰੂ ਜੀ ਦੇ ਸਿਮਰਨ, ਇਬਾਦਤ, ਬੰਦਗੀ ਦੀ ਗੱਲ ਜਿਹੜੀ ਹੈ ਉਹੀ ਸਮਝ ਸਕਦਾ ਹੈ ਜਿਹਦੇ 'ਤੇ ਗੁਰੂ ਤਰਸ ਕਰਦਾ ਹੈ। ਦੂਜੇ ਬੰਦੇ ਨੇ ਗੁਰੂ ਦੀ ਗੱਲ ਕੀ ਸਮਝਣੀ ਹੈ? ਸੱਚ ਤਾਂ ਇਹ ਹੈ ਵੀ ਦੂਸਰਾ ਬੰਦਾ ਗੁਰੂ ਦੇ ਘਰ ਦੀਆਂ ਪੌੜੀਆਂ ਵੀ ਨਹੀਂ ਚੜ੍ਹ ਸਕਦਾ। ਇਹ ਸਾਡੇ ਮਨ ਦਾ ਬਹੁਤੀ ਵਾਰ ਵਹਿਮ ਹੁੰਦਾ ਹੈ ਵੀ ਸ਼ਾਇਦ ਮੈਂ ਆਇਆ ਹੈ ਜਾਂ ਮੈਂ ਆਪਣੇ ਉੱਦਮ ਨਾਲ ਆ ਗਿਆ। ਮਹਾਰਾਜ ਕਹਿੰਦੇ ਠੀਕ ਹੈ ਵੀ ਉੱਦਮ ਹੋਣਾ ਜ਼ਰੂਰੀ ਹੈ ਤੇਰਾ, ਪਰ ਅਹੰਕਾਰ ਨਾ ਬਣੇ। ਉੱਦਮ ਕਰਿੰਦਿਆਂ ਜੀਉ ਤੂੰ, ਕਮਾਵਿੰਦਿਆਂ ਸੁੱਖ ਪੁੰਜ। ਮਹਾਰਾਜ ਕਹਿੰਦੇ ਜ਼ਿੰਦਗੀ ਦੀ ਕਹਾਣੀ ਇਸ ਤਰ੍ਹਾਂ ਦੀ ਤੇਰੀ ਹੋਣੀ ਚਾਹੀਦੀ ਹੈ ਵੀ ਵੇਖ, ਜੇ ਤੂੰ ਪਰਮਾਤਮਾ ਦਾ ਨਾਮ ਜਪਣ, ਸਿਮਰਨ, ਧਿਆਉਣ, ਆਰਾਧਨਾ ਕਰਨ ਵਾਲੇ ਪਾਸੇ ਆ ਜਾਏ ਨਾ। ਅਤੇ ਇੱਕ ਜਗ੍ਹਾ ਮਹਾਰਾਜ ਕਹਿੰਦੇ ਲੈ ਪੁੱਤ ਵੀ ਮੈਂ ਤੈਨੂੰ ਬੇਨਤੀ ਕਰ ਦਿੰਦਾ। ਹੁਣ ਇਹ ਤੋਂ ਵੱਡੀ ਤਾਂ ਨਹੀਂ ਗੱਲ ਕੋਈ। ਕਹਿੰਦੇ ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਮੀਤਾ ਤੋਂ ਭਾਵ ਆ ਵੀ ਮੇਰੇ ਮਿੱਤਰਾ, ਮੇਰੀ ਇਹ ਭੈਣੇ, ਮੇਰੇ ਵੀਰਾ, ਸਤਸੰਗੀ ਜਨੋ, ਗੱਲ ਸੁਣਿਓ। ਕਹਿੰਦੇ ਮੈਂ ਬੇਨਤੀ ਕਰਦਾ ਤੁਹਾਨੂੰ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਹੁਣ ਮੈਂ ਬੇਨਤੀ ਕਰਦਾ, ਤੂੰ ਸੁਣ ਤੇ ਲੈ ਮੇਰੀ ਗੱਲ। ਕਹਿੰਦੇ ਸੰਤ ਟਹਿਲ ਕੀ ਬੇਲਾ। ਕਹਿੰਦੇ ਜਿਹੜਾ ਤੇਰਾ ਜ਼ਿੰਦਗੀ ਦਾ ਵਕਤ ਹੈ ਨਾ, ਜਿਹੜਾ ਤੇਰਾ ਇਹ ਜ਼ਿੰਦਗੀ ਦਾ ਸਮਾਂ ਹੈ, ਇਹੋ ਹੀ ਪਰਮਾਤਮਾ ਦੀ ਆਰਾਧਨਾ, ਪਰਮਾਤਮਾ ਨੂੰ ਚੇਤੇ, ਪਰਮਾਤਮਾ ਦੀ ਸੇਵਾ ਕਰਨ ਦਾ। ਆਪਾਂ ਕਹਿੰਦੇ ਹਾਂ ਨਾ ਵੀ ਟਹਿਲ ਪਾਣੀ, ਕਿਸੇ ਦੇ ਪਿੱਛੇ ਕੋਈ ਜਲ ਪਾਣੀ ਤਿਆਰ ਕੀਤਾ, ਕਿਸੇ ਨੂੰ ਲੈਣ ਗਏ, ਕਿਸੇ ਨੂੰ ਜੀ ਆਇਆ ਆਖਿਆ, ਭੱਜੇ ਫਿਰੇ ਵੀ ਟਹਿਲ ਸੇਵਾ ਕੀਤੀ ਆ। ਈਹਾਂ ਖਾਟ ਚੱਲੋ ਹਰ ਲਾਹਾ, ਮਹਾਰਾਜ ਕਹਿੰਦੇ ਨੇ ਵੀ ਆਹ ਤੇਰੀ ਜਿਹੜੀ ਜ਼ਿੰਦਗੀ ਹੈ ਨਾ, ਜਿਹੜਾ ਤੇਰਾ ਸੰਸਾਰ ਹੈ, ਇੱਥੇ ਤੂੰ ਇੰਨਾ ਕੁ ਲਾਹਾ ਖੱਟ ਲੈ। ਜਿਵੇਂ ਸਾਡੇ ਮਾਂ ਪਿਓ ਸਾਨੂੰ ਕਹਿੰਦੇ ਆ, ਖਾਸ ਕਰਕੇ ਧੀਆਂ ਦੇ ਮਾਪੇ ਕਹਿੰਦੇ ਆ ਵੀ ਧੀਏ ਵੀ ਤੂੰ ਪੇਕੇ ਘਰ ਦੇ ਵਿੱਚ ਕੋਈ ਸਬਜ਼ੀ ਭਾਜੀ ਬਣਾਉਣੀ ਸਿੱਖ ਲੈ, ਵੀ ਤੇਰੇ ਸਹੁਰੇ ਘਰ ਕੰਮ ਆਊਗੀ, ਵੀ ਅੱਗੇ ਸੌਖਾ ਹੋਜੂ। ਮੁੰਡੇ ਨੂੰ ਕਹਿੰਦੇ ਆ ਕਾਕਾ ਵੀ ਤੂੰ ਆਪਣੀ ਜ਼ਿੰਮੇਵਾਰੀ ਸਾਡੇ ਜਿਉਂਦੇ ਜੀ ਸਮਝ ਲੈ, ਮਾਣ ਲੈ, ਪੈਰਾਂ 'ਤੇ ਸਟੈਂਡ ਹੋ ਜਾ, ਵੀ ਕੱਲ੍ਹ ਨੂੰ ਅਸੀਂ ਨਾ ਵੀ ਰਹੇ ਅਤੇ ਤੂੰ ਘਰ ਚਲਾ ਲਏਂਗਾ। ਮਹਾਰਾਜ ਕਹਿੰਦੇ ਵੇਖ ਭਾਈ, ਇੱਕ ਬੜੀ ਪਿਆਰੀ ਬਾਤ ਹੈ, ਜੇ ਬੰਦੇ ਨੇ ਆਪਣੀ ਜ਼ਿੰਦਗੀ ਦਾ ਕੱਲ੍ਹ ਸਵਾਰਨਾ ਹੋਵੇ ਨਾ, ਕੱਲ੍ਹ ਨੂੰ ਸਵਾਰਨਾ ਹੋਵੇ ਤੇ ਉਹਨੂੰ ਅੱਜ 'ਤੇ ਵਿਚਾਰ ਕਰਨੀ ਪੈਂਦੀ ਹੈ। ਜੇ ਬੰਦੇ ਕਿਸੇ ਨੇ ਚੰਗੇ ਅਹੁਦੇ 'ਤੇ ਸਟੈਂਡ ਹੋਣਾ ਤੇ ਉਹਨੂੰ ਪਹਿਲਾਂ ਪੜ੍ਹਾਈ ਕਰਨੀ ਪੈਂਦੀ ਹੈ। ਜੇ ਚੰਗੀ ਨੌਕਰੀ ਕਰਨੀ ਹੈ, ਚੰਗੇ ਦੇਸ਼ ਵਿੱਚ ਜਾਣਾ ਹੈ, ਕੱਲ੍ਹ ਦਾ ਭਵਿੱਖ ਤਾਂ ਹੀ ਸੋਹਣਾ ਹੁੰਦਾ ਹੈ। ਹੁਣ ਮੰਨ ਲਓ ਵੀ ਜੇ ਅਸੀਂ ਆਖੀਏ ਵੀ ਸਾਡਾ ਕੱਲ੍ਹ ਕਿਤੇ ਜਾਣ ਦਾ ਪਲਾਨ ਹੈ, ਕਿਤੇ ਅਸੀਂ ਜਾਣਾ ਹੈ, ਤਾਂ ਹੀ ਜਾ ਪਾਵਾਂਗੇ ਨਾ ਜੇ ਅਸੀਂ ਅੱਜ ਆਪਣਾ ਘਰ ਬਾਹਰ ਸਮਾਨ ਲੀੜਾ ਲੱਤਾ ਸਾਰਾ ਅਰੇਂਜਮੈਂਟ ਕਰਾਂਗੇ। ਟਾਈਮ 'ਤੇ ਤਾਂ ਨਹੀਂ ਨਾ ਕੁਝ ਹੁੰਦਾ। ਮਹਾਰਾਜ ਕਹਿੰਦੇ ਈਹਾਂ ਖਾਟ ਚੱਲੋ ਹਰ ਲਾਹਾ, ਇੱਥੇ ਇੱਕ ਖੱਟੀ ਖੱਟ ਕੇ ਜਾ ਵੀ ਤੇਰੀ ਜ਼ਿੰਦਗੀ ਦਾ ਕੁਝ ਲਾਹਾ ਹਾਸਲ ਹੋਵੇ। ਕਹਿੰਦੇ ਇਹ ਜ਼ਿੰਦਗੀ ਦੀ ਸੱਚਾਈ ਹੈ ਵੀ ਸੰਸਾਰ ਵਿੱਚ ਸਦਾ ਨਹੀਂ ਤੁਰਨਾ। ਆਗੈ ਬਸਨ ਸੁਹੇਲਾ, ਕਹਿੰਦੇ ਅਗਲਾ ਥਾਂ ਟਿਕਾਣਾ ਵਸੇਬਾ ਰਹਿਣਾ ਉਹ ਤੇਰਾ ਸੌਖਾ ਹੋਜੂਗਾ। ਈਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ। ਮਹਾਰਾਜ ਨੂੰ ਪੁੱਛਿਆ, ਮਹਾਰਾਜ ਕਿਉਂ ਇੱਥੇ ਸਵਾਰਾਂ ਅੱਗੇ ਜਾਣਾ? ਕਹਿੰਦੇ ਆਉਦ ਘਟੈ, ਕਹਿੰਦੇ ਜਿਹੜੀ ਤੇਰੀ ਉਮਰ ਹੈ ਨਾ, ਮੈਂ ਤੈਨੂੰ ਬੇਨਤੀ ਕਰਦਾ ਵੀ ਆਪਣੀ ਜ਼ਿੰਦਗੀ ਨੂੰ ਸਵਾਰ ਲੈ, ਤੇਰੀ ਉਮਰ ਘਟਦੀ ਜਾਂਦੀ ਹੈ। ਆਉਦ ਘਟੈ ਦਿਨਸ ਰਹਿ ਨਾਰੇ, ਮਨ ਅੰਦਰ ਇਹਨੂੰ ਥੋੜ੍ਹਾ ਜਿੰਨਾ ਚੋਟ ਦੇ, ਗੁਰ ਮਿਲ ਕਾਜ ਸਵਾਰੇ। ਬਿਲਕੁਲ ਸਿੱਧਾ ਜਿਹਾ ਹੀ ਮਹਾਰਾਜ ਨੇ ਸਮਝਾਇਆ ਸਾਨੂੰ। ਕਹਿੰਦੇ ਵੇਖ ਕਾਕਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਪੁੱਤ ਵੀ ਜੇ ਤੂੰ ਕੱਲ੍ਹ ਨੂੰ ਜਾਣਾ ਹੈ ਤੇ ਤੇਰਾ ਟਾਈਮ ਕੁਝ ਘੰਟਿਆਂ ਦਾ ਰਹਿ ਗਿਆ, ਆਪਣਾ ਸਮਾਨ ਪੈਕ ਕਰ ਲੈ ਵੀ ਤੈਨੂੰ ਜਾਣਾ ਹੀ ਪੈਣਾ। ਕਹਿੰਦੇ ਆਉਦ ਘਟੈ ਦਿਨ ਸਰੈ ਨਾਰੇ, ਗੱਲ ਨੂੰ ਸਮਝਿਓ ਬੜੇ ਧਿਆਨ ਨਾਲ। ਕਹਿੰਦੇ ਤੇਰੀ ਉਮਰ ਘਟ ਰਹੀ ਹੈ, ਜੇ ਅਸੀਂ 7:15 ਵਜੇ ਕਥਾ ਆਰੰਭ ਕੀਤੀ, 8 ਵਜੇ ਸਾਡੇ ਸਾਰਿਆਂ ਦਾ ਪੌਣਾ ਘੰਟਾ ਜ਼ਿੰਦਗੀ ਦਾ ਘਟ ਜਾਏਗਾ, ਮੇਰਾ ਵੀ ਵਿੱਚੇ ਘਟ ਜਾਏਗਾ। ਕਹਿੰਦੇ ਆਉਦ ਘਟੈ ਇਹ ਜਿਹੜਾ ਤੇਰੀ ਜ਼ਿੰਦਗੀ ਦਾ, ਤੇਰੀ ਪ੍ਰਾਣਾਂ ਦਾ, ਸਵਾਸਾਂ ਦਾ ਲੇਖਾ ਹੈ ਨਾ, ਇਹ ਘਟ ਰਿਹਾ ਹੈ। ਅਤੇ ਫਿਰ ਮਹਾਰਾਜ ਨੇ ਨਾਲ ਇਹ ਵੀ ਲਿਖ ਦਿੱਤਾ, ਕਹਿੰਦੇ ਦਿਨ ਸਰੈਣ ਆ ਰਹੇ, ਇਹਦਾ ਇੱਕ ਵਕਤ ਨਹੀਂ ਹੈ ਘਟਣ ਦਾ। ਕਹਿੰਦੇ ਰਾਤ ਦਿਨ ਤੋਂ ਭਾਵ ਦਿਨ ਰਹਿਣਾਰੇ ਰਾਤ, ਕਹਿੰਦੇ ਦਿਨ ਰਾਤ ਇਹ ਘਟ ਰਿਹਾ ਹੈ ਸਮਾਂ ਤੇਰਾ। ਅਸੀਂ ਰਾਤ ਸੁੱਤੇ ਹੁੰਦੇ ਹਾਂ, 12 ਘੰਟੇ ਸਾਡੀ ਜ਼ਿੰਦਗੀ ਦੇ, 8 ਘੰਟੇ 10 ਘੰਟੇ ਸਾਡੀ ਜ਼ਿੰਦਗੀ ਦੇ ਰਾਤ ਨੂੰ ਨਿਕਲ ਜਾਂਦੇ ਨੇ, ਜਿਹਨੂੰ 4 ਪਹਿਰ ਆਖਿਆ। ਚਾਰ ਪੈਰ ਦਿਨ ਨੇ ਅਤੇ ਚਾਰ ਪੈਰ ਰਾਤ ਨੇ। ਥੋੜ੍ਹਾ ਜਿੰਨਾ ਤੁਸੀਂ ਸੁਚੇਤ ਹੋ ਕੇ ਬੈਠੋ, ਤਨ ਕਰਕੇ ਤੁਸੀਂ ਬਿਲਕੁਲ ਸੁਚੇਤ ਹੋ, ਥੋੜ੍ਹਾ ਜਿੰਨਾ ਮਨ ਨੂੰ ਇਕਾਗਰ ਕਰਿਓ। ਬੜੇ ਪਿਆਰੇ ਬਚਨ ਸਤਿਗੁਰੂ ਗੁਰਬਾਣੀ ਵਿੱਚ ਸਮਝਾਉਂਦੇ ਨੇ, ਰਸਨਾ ਨੂੰ ਕਰੀਏ ਪਵਿੱਤਰ ਅਤੇ ਦੋਵੇਂ ਹੱਥ ਜੋੜ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਦਿਨ ਰਾਤ ਹੀ ਜ਼ਿੰਦਗੀ ਦਾ ਲੇਖਾ ਘਟ ਰਿਹਾ ਹੈ? ਕਹਿੰਦੇ ਹਾਂ ਘਟ ਰਿਹਾ ਹੈ। ਹੁਣੇ ਰਾਗੀ ਸਿੰਘ ਇੱਕ ਸ਼ਬਦ ਪੜ੍ਹ ਰਹੇ ਸੀ, ਪੂਤਾ ਮਾਤਾ ਕੀ ਆਸੀਸ। ਮਹਾਰਾਜ ਨੇ ਨਾ ਜਾਂ ਆਪ ਸਮਝਾਇਆ ਅਤੇ ਜਾਂ ਮਾਂ ਦਾ ਨਾਮ ਲੈ ਕੇ ਵੀ ਬਾਣੀ ਵਿੱਚ ਸਮਝਾਇਆ। ਇਹਨੂੰ ਸ਼ਬਦ ਨੂੰ ਸੁਣਿਓ, ਜਿਵੇਂ ਇੱਕ ਮਾਂ ਦੀ ਗੋਦ ਵਿੱਚ ਇੱਕ ਪੁੱਤ ਪਿਆ ਹੈ ਅਤੇ ਮਾਂ ਉਸ ਪੁੱਤ ਵੱਲ ਵੇਖਦੀ ਹੈ, ਪੁੱਤ ਹੱਸਦਾ ਹੈ ਅਤੇ ਮਾਂ ਉਹਨੂੰ ਕਹਿੰਦੀ ਹੈ, ਜਿਵੇਂ ਮਾਵਾਂ ਲੋਰੀਆਂ ਦਿੰਦੀਆਂ ਹੁੰਦੀਆਂ, ਮੇਰਾ ਪੁੱਤ ਮੇਰਾ ਛਿੰਦਾ। ਉਹ ਕਹਿੰਦੀ ਪੂਤਾ, ਅਤੇ ਪੁੱਤ ਅੱਗੋਂ ਹੱਸਦਾ ਹੈ ਵੇਖਦਾ ਹੈ। ਅੱਗੇ ਕਹਿੰਦੀ ਮਾਤਾ ਕੀ ਆਸੀਸ, ਵੀ ਮੇਰੇ ਪੁੱਤ ਤੈਨੂੰ ਮਾਂ ਦੀ ਆਸੀਸ ਆ। ਇੱਥੇ ਰੁਕਣਾ ਥੋੜ੍ਹਾ ਜਿੰਨਾ, ਪੂਤਾ ਰੁਕਣਾ, ਪੌਜ਼ ਆ ਇੱਥੇ। ਪੂਤਾ ਮਾਤਾ ਕੀ ਆਸੀਸ, ਇਹ ਮੇਰੇ ਪੁੱਤ ਤੈਨੂੰ ਮਾਂ ਦੀ ਅਸੀਸ ਆ, ਬਲੈਸਿੰਗ ਆ। ਹੁਣ ਮਾਂ ਅਸੀਸ ਕੀ ਦਿੰਦੀ ਆ, ਸਾਡੀਆਂ ਮਾਵਾਂ ਵੀ ਅਸੀਸਾਂ ਦਿੰਦੀਆਂ, ਪਤਾ ਕੀ ਅਸੀਸ ਦਿੰਦੀ ਆ, ਮੇਰੇ ਪੁੱਤ ਦੀਆਂ ਲੰਮੀਆਂ ਉਮਰਾਂ ਹੋਣ, ਮੇਰੇ ਪੁੱਤ ਵਰਗਾ ਕੋਈ ਨਾ ਹੋਵੇ, ਮੇਰਾ ਪੁੱਤ ਬੜਾ ਸੋਹਣਾ ਹੋਵੇ, ਬੜਾ ਪੜ੍ਹ ਜਾਵੇ, ਬੜਾ ਲਿਖ ਜਾਵੇ। ਜ਼ਿਆਦਾਤਰ ਤਾਂ ਮਾਵਾਂ ਇਹ ਦਿੰਦੀਆਂ, ਪਰ ਇਹ ਸਭ ਕੁਝ ਦੇਣਾ ਕਿੰਨੇ ਆ? ਮਾਂ ਨੇ ਆਖਿਆ, ਕਹਿੰਦੀ ਲੈ ਪੁੱਤ ਮੈਂ ਤੈਨੂੰ ਘਰ ਘਰ ਖੱਜਲ ਨਹੀਂ ਹੋਣ ਦੇਣਾ, ਮੈਂ ਤੇਰੀ ਸਿੱਧੀ ਉਸ ਪਰਮਾਤਮਾ ਦੇ ਘਰ ਦੇ ਵਿੱਚ ਗੱਲਬਾਤ ਦੀ ਦੁਆ ਦਿੰਦੀ ਹਾਂ। ਅੱਗੇ ਕਹਿੰਦੇ ਨਿਮਖ ਨਾ ਬਿਸਰੋ ਤੁਮਕੋ ਹਰ ਹਰ। ਵੇਖੋ ਜਦੋਂ ਕੋਈ ਖੁਸ਼ੀ ਦਾ ਸਮਾਂ ਹੁੰਦਾ ਨਾ, ਅਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜਾਂ ਪੂਤਾ ਮਾਤਾ ਕੀ ਆਸੀਸ ਆਪਾਂ ਕਹਿੰਦੇ ਹਾਂ ਵੀ ਪੜ੍ਹੋ ਰਾਗੀ ਸਿੰਘਾਂ ਨੂੰ, ਉਹਨਾਂ ਦੀ ਡਿਊਟੀ ਉਹਨਾਂ ਪੜ੍ਹਦੇ ਨਾ। ਪਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇਹ ਸ਼ਬਦ ਦੇ ਵਿੱਚ ਸਤਿਗੁਰੂ ਕੀ ਸਮਝਾ ਰਹੇ ਨੇ, ਤੇ ਰਹਾਉ ਦਾ ਹੀ ਬੰਦ ਹੈ। ਕਹਿੰਦੇ ਪੂਤਾ ਮਾਤਾ ਕੀ ਆਸੀਸ, ਹੇ ਮੇਰੇ ਪੁੱਤ ਤੈਨੂੰ ਮੇਰੀ ਤੇਰੀ ਮਾਂ ਦੀ ਆਸੀਸ ਹੈ। ਅੱਗੇ ਕਹਿੰਦੇ ਨਿਮਖ ਨਾ ਬਿਸਰੋ ਤੁਮਕੋ ਹਰ ਹਰ। ਨਿਮਖ ਪਤਾ ਕਿੰਨਾ ਕਹਿੰਦੇ, ਗੱਲਾਂ ਨਾ ਕਰੋ ਜੀ, ਪਲੀਜ਼, ਬੇਨਤੀ ਹੈ ਮੇਰੀ। ਨਿਮਖ ਹੁੰਦਾ ਵੀ ਜਦੋਂ ਅਸੀਂ ਬੈਠੇ ਹਾਂ ਨਾ ਅਤੇ ਅੱਖ ਝਮਕਦੇ ਹਾਂ। ਹੁਣ ਅੱਖ ਆਪਾਂ ਸਾਰੇ ਜਣੇ ਬੈਠੇ, ਸਾਡੀਆਂ ਕੁਦਰਤੀ ਕਿੰਨੀ ਵਾਰ ਝਮਕੀਆਂ ਜਾ ਰਹੀਆਂ ਨੇ। ਮਹਾਰਾਜ ਕਹਿੰਦੇ ਵੇਖ, ਅੱਖ ਝਮਕਣ ਜਿਤਨਾ ਸਮਾਂ ਪੀ, ਮੇਰੇ ਪੁੱਤ ਤੈਨੂੰ ਪਰਮਾਤਮਾ ਨਾ ਵਿਸਰੇ। ਨਿਮਖ ਨਾ ਬਿਸਰੋ ਤੁਮਕੋ ਹਰ ਹਰ। ਅੱਗੇ ਕਹਿੰਦੇ ਸਦਾ ਭਜੋ ਜਗਦੀਸ਼, ਵੀ ਪੁੱਤ ਤੈਨੂੰ ਅੱਖ ਝਮਕਣ ਜਿੰਨਾ ਸਮਾਂ ਵੀ ਰੱਬ ਦਾ ਨਾਮ ਨਾ ਵਿਸਰੇ। ਜਿਸ ਸਿਮਰਤ ਸਭ ਕਿਲ ਵਿਖ ਨਸੈ, ਆਰੰਭਤਾ ਦਾ ਬੰਧ ਹੈ। ਪਿਤਰੀ ਹੋਏ ਉਧਾਰੂ ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਧਿਆਨ ਨਾਲ ਗੱਲ ਨੂੰ ਸਮਝਿਓ, ਮਹਾਰਾਜ ਅੱਖ ਝਮਕਣ ਜਿਤਨਾ ਸਮਾਂ ਵੀ ਪਰਮਾਤਮਾ ਦਾ ਨਾਮ ਨਾ ਵਿਸਰੇ। ਗਹਿਰਾਈ ਵਿੱਚ ਜਾਈਏ, ਮਹਾਰਾਜ ਕਹਿੰਦੇ ਨੇ ਜ਼ਿੰਦਗੀ ਦੀ ਕਹਾਣੀ ਇਸ ਤਰ੍ਹਾਂ ਏ, ਦਿਨ ਅਤੇ ਪਹਿਰ, ਧਿਆਨ ਨਾਲ ਸਮਝਿਓ, ਤੁਹਾਨੂੰ ਥੋੜ੍ਹਾ ਜਿੰਨਾ ਸਟਰੈਸ ਦੇਣਾ ਪੈਣਾ ਦਿਮਾਗ 'ਤੇ, ਇਹ ਇਹ ਬਾਤ ਏਡੀ ਸੌਖੀ ਨਹੀਂ ਸਮਝ ਲੱਗਣੀ। ਪਹਿਲਾਂ ਦੇਣੇ ਆ, ਅਸੀਂ ਆਪਣੀ ਜ਼ਿੰਦਗੀ ਨੂੰ ਮਾਪਦੰਡ ਕੱਢਦੇ ਹਾਂ ਜੀ, ਮੇਰੀ ਉਮਰ 30-32 ਸਾਲ ਦੀ ਹੈ, ਮੇਰੀ 50 ਸਾਲ ਦੀ ਹੈ, ਸਾਲਾਂ ਨਾ ਗਿਣੇ ਆ। ਉਹ ਕਹਿੰਦੇ ਸਾਲਾਂ ਦੀ ਕਹਾਣੀ ਛੱਡ, ਕਹਿੰਦੇ ਵੇਖ ਕਿਤਰਾਂ ਸਟਾਰਟ ਹੁੰਦੀ ਹੈ, ਸਾਲਾਂ ਬੱਧੀ ਤੇ ਬਾਅਦ ਵਿੱਚ ਹੀ ਹੋਊਗਾ ਨਾ। ਕਹਿੰਦੇ ਮੈਂ ਤੈਨੂੰ ਮਾਪਦੰਡ ਸਮੇਂ ਦਾ ਦੱਸਣ ਲੱਗਾ, ਬਾਣੀ ਕਹਿੰਦੀ ਦੇਣੇ ਆ, ਦਿਨ ਤੇ ਪਹਿਰ, ਹੁਣ ਪਹਿਰ ਕੁਝ ਹੋਰ ਹੈ, ਪਹਿਰ ਤੇ ਘਰੀਆਂ। ਕਹਿੰਦੇ ਇੱਕ ਦਿਨ ਆ, ਦਿਨ ਵਿੱਚ ਕਿੰਨੇ ਘੰਟੇ ਹੁੰਦੇ ਆ ਜੀ, 12, ਤੇ ਜੇ ਰਾਤ ਵੀ ਮਿਲਾ ਲਈਏ ਤੇ ਦਿਨ ਵੀ ਮਿਲਾ ਲਈਏ ਕਿੰਨੇ ਘੰਟੇ ਹੋ ਗਏ, 12 ਤੇ 12 24। ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ, ਉਮਰ ਤੇਰੀ ਘਟਦੀ ਹੈ, ਤਨ ਚੀਜ਼ੈ, ਜ਼ਿੰਦਗੀ ਦੇ ਸਵਾਸਾਂ ਦਾ ਸਮਾਂ ਘਟਦਾ ਗਿਆ ਅਤੇ ਤਨ ਜਿਹੜਾ ਤੇਰਾ ਹੈ, ਸਰੀਰ ਜਿਹੜਾ ਤੇਰਾ ਹੈ, ਬਜ਼ੁਰਗੀ ਵਾਲੇ ਪਾਸੇ ਜਾ ਰਿਹਾ। ਹੁਣ ਮਹਾਰਾਜ ਦੀ ਬਾਣੀ ਵਿੱਚੋਂ ਹੋਰ ਆਸਰਤ ਕੀ, ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਆਠ ਪਹਿਰ ਸਾਲਾਂ ਹੈ ਸਿਰਜਣ ਹਾਰ, ਵੀ ਮਹਾਰਾਜ 24 ਘੰਟੇ ਹੀ 8 ਪੈਰ ਮੈਂ ਤੇਰੀ ਆਰਾਧਨਾ ਕਰਾਂ। ਹੁਣ ਮਹਾਰਾਜ 24 ਘੰਟੇ ਨਾਲ ਆਪਾਂ ਚੱਲਦੇ ਹਾਂ, ਸਾਨੂੰ ਸੌਖਾ ਸਮਝ ਲੱਗ ਜਾਂਦਾ, 12 ਘੰਟੇ ਨੇ, 24 ਘੰਟੇ ਨੇ, 6 ਨੇ, 3 ਨੇ, 24 ਘੰਟਿਆਂ ਦੇ ਵਿੱਚ 8 ਪੈਰ ਨੇ। ਮੈਂ ਕੋਸ਼ਿਸ਼ ਕਰਾਂਗਾ ਬਿਲਕੁਲ ਸੌਖਾ ਜਿਹਾ ਤਰੀਕਾ ਲੈ ਕੇ ਵੀ ਸਾਨੂੰ ਸਮਝ ਲੱਗ ਜੇ। ਫਿਰ ਸਮਝਿਓ, ਮੰਨ ਲਓ ਸਵੇਰੇ 6 ਵਜੇ ਅਰਲੀ ਮੋਰਨਿੰਗ ਤੋਂ ਆਪਾਂ ਲੈ ਲਿਆ ਅਤੇ ਸ਼ਾਮੀ 6 ਵਜੇ ਤੱਕ ਘੁੰਮ ਕੇ ਗੇੜ ਆਇਆ ਅਤੇ 12 ਘੰਟੇ ਬਣੇ। ਹੁਣ ਇਹਦੇ ਵਿੱਚ 4 ਪੈਰ ਨੇ, 6 ਤੋਂ ਲੈ ਕੇ 9 ਵਜੇ ਤੱਕ ਇੱਕ ਮੰਨ ਲਓ, 9 ਤੋਂ ਲੈ ਕੇ 12 ਤੱਕ ਦੂਜਾ ਮੰਨ ਲਓ, 12 ਤੋਂ ਲੈ ਕੇ 3 ਤੱਕ ਤੀਜਾ ਮੰਨ ਲਓ, ਅਤੇ 3 ਤੋਂ ਲੈ ਕੇ 6 ਤੱਕ ਫਿਰ ਚੌਥਾ ਮੰਨ ਲਓ। 4 ਪਹਿਰ ਦੇਣ ਅਤੇ ਫਿਰ ਰਾਤ ਨੂੰ ਮੰਨ ਲਓ ਵੀ ਹੁਣ 6 ਵਜੇ ਤੋਂ ਲੈ ਕੇ 9 ਤੱਕ 1, 9 ਤੋਂ 12 2, 12 ਤੋਂ 3 ਤੀਜਾ, ਅਤੇ 3 ਤੋਂ 6 ਸਵੇਰੇ ਚੌਥਾ। 4 ਪਹਿਰ ਦਿਨ ਅਤੇ 4 ਪਹਿਰ ਰਾਤ ਹੈ। ਅਸੀਂ ਨਾ ਕਈ ਵਾਰ ਅਸੀਂ ਸੋਚ ਲੈਂਦੇ ਹਾਂ ਵੀ ਪਤਾ ਨਹੀਂ ਇਹ ਇੱਕ ਟਾਈਮ ਹੈ ਵੀ ਗਿਆਨੀ ਜੀ ਦਾ ਕਥਾ ਦਾ ਏ, ਇਹ ਤੋਂ ਪਹਿਲਾਂ ਕੀਰਤਨ ਹੋ ਰਿਹਾ ਸੀ, ਮੁੜ ਕੇ ਅਰਦਾਸ ਹੋਏਗੀ, ਵੀ ਸ਼ਾਇਦ ਇਹ ਸਿਸਟਮ ਹੈ। ਕੋਈ ਨਹੀਂ, ਇਹ ਪਰਮਾਤਮਾ ਦੇ ਘਰ ਦਾ ਨਿਯਮ ਹੈ, ਇਹ ਹਰ ਗੱਲ ਸਾਨੂੰ ਸਿਖਾਉਂਦੀ ਹੈ। ਤੁਹਾਡੇ ਕੋਲ ਬਹੁਤ ਪਿਆਰ ਵਾਲੇ ਔਰ ਬਹੁਤ ਵਿਦਵਾਨ ਗਿਆਨੀ ਜੀ ਆਏ ਆ, ਰਵਿੰਦਰਪਾਲ ਜੀ, ਅਕਸਰ ਤੁਸੀਂ ਉਹਨਾਂ ਨੂੰ ਮੰਜੀ ਸਾਹਿਬ ਤੋਂ ਦਰਸ਼ਨ ਦਿਦਾਰੇ ਕਰਦੇ ਹੋ, ਬੜੀ ਵਿਦਵਤਾ ਹੈ ਉਹਨਾਂ ਦੇ ਕੋਲ। ਜਦੋਂ ਅਰਦਾਸ ਕੀਤੀ ਜਾਂਦੀ ਹੈ ਨਾ, ਤੇ ਉਹਦੇ ਵਿੱਚ ਅਕਸਰ ਇਹ ਬਚਨ ਆਖੇ ਜਾਂਦੇ, ਮਹਾਰਾਜ ਸਤਿਗੁਰੂ ਬੱਚਿਆਂ ਨੂੰ ਗੋਦ 'ਚ ਬਿਠਾਓ ਜੀ, ਵੀ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ 4 ਪਹਿਰ ਦਿਨ ਸੁੱਖ ਆਨੰਦ ਦਾ ਬਤੀਤ ਹੋਇਆ ਅਤੇ ਮਹਾਰਾਜ 4 ਪਹਿਰ ਰਹਿਣ ਆਈ ਹੈ, ਸੁੱਖ ਦੀ ਆਨੰਦ ਦੀ ਆਪਣੀ ਰਜ਼ਾ ਭਾਣੇ ਅੰਦਰ ਬਤੀਤ ਕਰਾਉਣੀ, ਮਹਾਰਾਜ ਕਿਰਪਾ ਕਰਨੀ। 4 ਪਹਿਰ ਦਿਨ ਆ ਅਤੇ 4 ਪਹਿਰ ਰਾਤ ਆ। ਮਹਾਰਾਜ ਕਹਿੰਦੇ ਦਿਨ ਤੇ ਪਹਿਰ, ਪਹਿਲਾਂ ਰੱਬ ਨੇ ਤੈਨੂੰ ਦਿਨ ਦਿੱਤਾ, ਦਿਨ ਦੀ ਸ਼ੁਰੂਆਤ ਹੋਈ, ਦਿਨ ਦੀ ਸ਼ੁਰੂਆਤ ਹੋਈ ਨਾਲ ਹੀ ਪਹਿਰ ਦੀ ਆਰੰਭਤਾ ਹੋ ਗਈ। ਜੇ ਪਹਿਲਾ ਪਹਿਰ 3 ਘੰਟੇ ਦੇ ਵਿੱਚੋਂ ਸਮਾਂ ਘਟਣਾ ਸ਼ੁਰੂ ਹੋ ਗਿਆ। ਹੁਣ ਅੱਗੇ ਚੱਲੀਏ, ਮਹਾਰਾਜ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ। ਕਹਿੰਦੇ ਵੇਖ ਫਿਰ ਇੱਕ ਘੜੀਆਂ ਦਾ ਸਮਾਂ ਹੈ। ਹੁਣ ਘੜੀਆਂ ਕੀ ਨੇ? ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਵ ਘਟੈ ਤਨ ਚੀਜ਼ੈ। ਮਹਾਰਾਜ ਦਿਨ ਮਿਲਿਆ, ਪਹਿਰ ਦੀ ਆਰੰਭਤਾ ਹੋ ਗਈ, ਹੁਣ ਅੱਗੇ ਘੜੀਆਂ ਕੀ ਆ। ਮੈਂ ਟੂਕ ਮਾਤਰ ਹੋਰ ਸ਼ਬਦ ਸਤਿਗੁਰੂ ਜੀ ਦਾ ਲੈ ਕੇ ਅਤੇ ਵਿਚਾਰ ਸਾਂਝੀ ਕਰਨੀ ਆ। ਕਬੀਰ ਸਾਹਿਬ ਦਾ ਬਚਨ ਹੈ, ਕਹਿੰਦੇ ਕਬੀਰ ਏਕ ਘੜੀ। ਉੱਥੇ ਮਹਾਰਾਜ ਸਮਝਾਉਂਦੇ ਨੇ, ਹੁਣ ਤੁਸੀਂ ਵੇਖਿਓ, ਮਹਾਰਾਜ ਕਹਿੰਦੇ ਬਹੁਤਾ ਸਮਾਂ ਨਹੀਂ ਹੈ ਤੇਰੇ ਕੋਲ, ਅਤੇ ਕੋਈ ਨਹੀਂ, ਮੈਂ ਤੇਰੇ ਨਾਲ ਸਮਝੌਤਾ ਕਰ ਲੈਂਦਾ। ਕਬੀਰ ਸਾਹਿਬ ਦਾ ਬਚਨ ਹੈ, ਕਹਿੰਦੇ ਕਬੀਰ ਏਕ ਘੜੀ, ਕਹਿੰਦੇ ਤੂੰ ਦਿਨ ਰੱਬ ਦਾ ਨਾਮ ਨਹੀਂ ਜਪ ਸਕਦਾ, ਚੱਲ ਕੋਈ ਨਹੀਂ, ਪਹਿਰ ਨਹੀਂ ਜਪ ਸਕਦਾ, ਚੱਲ ਕੋਈ ਨਹੀਂ, ਮੈਂ ਤੇਰੇ ਨਾਲ ਥੋੜ੍ਹਾ ਜਿੰਨਾ ਸਮਝੌਤਾ ਕਰਦਾ। ਕਹਿੰਦੇ ਇੱਕ ਘੜੀ ਤੂੰ ਰੱਬ ਦਾ ਨਾਮ ਜਪ ਸਕਦਾ, ਇੱਕ ਘੜੀ। ਬੰਦਾ ਬੜਾ ਸਿਆਣਾ ਸੀ, ਬੰਦਾ ਬੜਾ ਚਾਤਰ ਸੀ, ਉਹ ਰੱਬ ਨੂੰ ਕਹਿਣ ਲੱਗਾ, ਕਹਿੰਦਾ ਮਹਾਰਾਜ ਵੀ ਇੱਕ ਘੜੀ ਜੋਗਾ ਵੀ ਮੇਰਾ ਸਮਾਂ ਤੇਰੇ ਜੋਗਾ ਨਹੀਂ ਹੈ। ਰੱਬ ਆਖਣ ਲੱਗਾ, ਚੱਲ ਪੁੱਤ, ਵੇਖੋ ਜਿਹੜਾ ਰੱਬ ਹੈ ਨਾ, ਉਹ ਹੈ ਸਾਡਾ ਮਾਂ ਪਿਓ। ਮਾਂ ਪਿਓ ਸਾਡੇ ਵਾਸਤੇ ਫਲ ਫਰੂਟ ਖਰੀਦਦੇ ਨੇ, ਸਾਨੂੰ ਬੜੇ ਚੰਗੇ ਲੱਗਦੇ ਨੇ। ਧਿਆਨ ਨਾਲ ਬੱਚਨ ਨੂੰ ਸਮਝਿਓ, ਮਾਂ ਪਿਓ ਸਾਡੇ ਵਾਸਤੇ ਚੌਕਲੇਟ ਲੈ ਕੇ ਦੇਣ, ਸਾਨੂੰ ਕੱਪੜੇ ਲੈ ਕੇ ਦੇਣ, ਸਾਨੂੰ ਘਰ ਬਣਾ ਕੇ ਦੇਣ, ਸਾਨੂੰ ਬੜੇ ਚੰਗੇ ਲੱਗਦੇ ਨੇ। ਪਰ ਉਹੀ ਮਾਂ ਪਿਓ ਜਦੋਂ ਸਾਨੂੰ ਕੰਮ ਦੀ ਗੱਲ ਕਹਿੰਦੇ ਨੇ ਨਾ, ਤੇ ਮਾਫ ਕਰਿਓ, ਸਾਨੂੰ ਕੌੜੇ ਲੱਗਦੇ ਨੇ। ਜੇ ਉਹੀ ਮਾਂ ਪਿਓ ਸਾਨੂੰ ਕਹਿਣ, ਮੰਨ ਲਓ ਵੀ ਛੋਟੀ ਜਿਹੀ ਗੱਲ ਹੈ, ਬੱਚਾ ਸਾਰੀ ਦਿਹਾੜੀ ਖੇਡਦਾ ਏ, ਮਾਂ ਦੀ ਗੋਦ 'ਚ ਪੈਂਦਾ ਏ, ਰਾਤ ਨੂੰ ਲੋਰੀਆਂ ਲੈਂਦਾ ਏ ਅਤੇ ਮਾਂ ਕੋਲ ਸੌਂ ਜਾਂਦਾ ਏ, ਲੱਖ ਚਾਚੀਆਂ ਤਾਈਆਂ ਕਹਿਣ ਵੀ ਪੁੱਤ ਮੇਰੇ ਕੋਲ ਸੌਂ ਜਾ, ਪਿਓ ਕਵੇ ਮੇਰੇ ਕੋਲ ਸੌਂ ਜਾ, ਬੱਚਾ ਕਹਿੰਦਾ ਨਹੀਂ ਮਾਂ ਨਾ ਸੌਣਾ। ਪਰ ਉਹੀ ਮਾਂ ਜਦੋਂ ਸਵੇਰੇ ਬੱਚੇ ਨੂੰ ਉਠਾਉਂਦੀ ਹੈ ਵੀ ਚੱਲ ਸਕੂਲ ਜਾ ਅਤੇ ਕੋਈ ਕੰਮ ਕਰ, ਅਤੇ ਮਾਫ਼ ਕਰੇ, ਉਹਨੂੰ ਮਾਂ ਮਾੜੀ ਲੱਗਦੀ ਹੈ। ਉਹ ਕਹਿੰਦਾ ਮਾਂ ਤੂੰ ਮੈਨੂੰ, ਬੱਚੇ ਬੜਾ ਕੁਝ ਸੋਚਦੇ ਵੀ ਸ਼ਾਇਦ ਮੇਰੀ ਮਾਂ ਹੀ ਇੰਝ ਕਰਦੀ ਹੈ, ਮੈਨੂੰ ਸੌਣ ਨਹੀਂ ਦਿੰਦੀ। ਰੱਬ ਦਾ ਸੁਭਾਅ ਵੀ ਇੱਦਾਂ ਦਾ ਹੀ ਹੈ, ਰੱਬ ਸਾਨੂੰ ਖਾਣ ਨੂੰ ਵੀ ਦਿੰਦਾ ਏ, ਪਾਉਣ ਨੂੰ ਵੀ ਦਿੰਦਾ ਏ, ਸਵਾਸ ਵੀ ਦਿੰਦਾ ਏ, ਬਸ ਜਦੋਂ ਸਾਨੂੰ ਰੱਬ ਕਹਿੰਦਾ ਨਾ ਲੈ ਪੁੱਤ ਥੋੜ੍ਹਾ ਜਿੰਨਾ ਆਪਣਾ ਜੀਵਨ ਸਫਲਾ ਕਰ ਲਾ ਤਾਂ ਸਾਨੂੰ ਰੱਬ ਮਾੜਾ ਲੱਗਦਾ। ਅਸੀਂ ਕਹਿੰਦੇ ਗਿਆਨੀ ਜੀ ਵੀ ਆਹ ਕੰਮ ਬੜਾ ਔਖਾ ਸਾਨੂੰ ਨਾ, ਕਈ ਵਾਰੀ ਪਲੀਜ਼ ਤੁਸੀਂ ਮਾਇੰਡ ਨਾ ਕਰਿਓ, ਆਪਾਂ ਸੰਗਤੀ ਰੂਪ ਵਿੱਚ ਪਰਿਵਾਰ ਬੈਠੇ, ਬਹੁਤੀ ਵਾਰ ਸਾਨੂੰ ਪਰਿਵਾਰਾਂ 'ਚ ਜਾਣਾ ਪੈਂਦਾ, ਅਤੇ ਕਈਆਂ ਦੇ ਪਰਿਵਾਰਾਂ 'ਚ ਜਾਈਏ ਨਾ, ਅਤੇ ਹੁਣ ਬੰਦਾ ਕੰਮ ਸੇ ਕੰਮ ਆਪਣਾ ਵੀ ਤਾਂ ਕੁਝ ਕਰੇ ਨਾ। ਅਤੇ ਉਹ ਕਹਿਣਗੇ ਵੀ ਗਿਆਨੀ ਜੀ ਵੀ ਨਿਤਨੇਮ ਕਰਨਾ ਬੜਾ ਔਖਾ। ਮੈਂ ਤਾਂ ਇੱਥੋਂ ਤੱਕ ਕਹਿੰਦਾ ਵੀ ਜਦੋਂ ਤੇਰੇ ਕੋਲ ਸਮਾਂ ਮਿਲਦਾ ਉਦੋਂ ਹੀ ਕਹਿ ਲਾ। ਕਹਿੰਦਾ ਨਹੀਂ ਕਿਹਾ ਨਹੀਂ ਜਾਂਦਾ। ਮੈਂ ਕਿਹਾ ਗੱਡੀ 'ਚ ਸੁਣ ਲਾ ਗਿਆਨੀ ਜੀ, ਉਹ ਵੀ ਬੜਾ, ਮਤਲਬ ਸਾਰਾ ਕੁਝ ਕੀਤਾ ਕਿਰਾਇਆ ਮਿਲ ਜੀ ਸਾਨੂੰ, ਵੀ ਮੈਨੂੰ ਨਾ ਕੁਝ ਕਰਨਾ ਪਵੇ, ਘਰੇ ਕਿਸੇ ਨੂੰ ਸੱਦੋ ਅਰਦਾਸ ਕਰਾਓ ਅਤੇ ਬਸ ਘੋਲ ਕੇ ਪੀਤਾ ਜਾਵੇ, ਵੀ ਸਾਡਾ ਕਾਰੋਬਾਰ ਚੜ੍ਹਦੀ ਕਲਾ 'ਚ। ਮੈਂ ਬਾਹਰ ਵਿਦੇਸ਼ ਦੀ ਗੱਲ ਹੈ, ਮੈਨੂੰ ਕਿਸੇ ਨੇ ਕਿਹਾ ਵੀ ਕਰੂਜ਼ 'ਤੇ ਜਾਣਾ ਸੀ, ਕਿਤੇ ਦੂਰ ਉਹਨਾਂ ਦਾ ਹੋਟਲ ਸੀ, ਮੈਨੂੰ ਕਹਿੰਦੇ ਰਹੇ ਵੀ ਗਿਆਨੀ ਜੀ ਤੁਸੀਂ ਜਾਣਾ ਅਰਦਾਸ ਕਰਨੀ। ਮੈਂ ਕਿੰਨੇ ਦਿਨ ਉਹਨਾਂ ਨੂੰ ਕਹਿੰਦਾ ਰਿਹਾ ਕੋਈ ਨਹੀਂ ਸਮਾਂ ਬਣਦਾ ਜਾਂਦੇ। ਮੈਂ ਇੱਕ ਦਿਨ ਚਲਾ ਗਿਆ ਅਤੇ ਜਦੋਂ ਮੈਨੂੰ ਘੰਟਾ ਡੇਢ ਘੰਟਾ ਜਾਣ 'ਤੇ ਲੱਗਾ, ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਜੀ ਗਿਆਨੀ ਜੀ ਅਰਦਾਸ ਕਰੋ ਵੀ ਸਾਡਾ ਜਿਹੜਾ ਹੋਟਲ ਹੈ ਰੈਸਟੋਰੈਂਟ ਆ, ਦਿਨ ਦੋਣੀ ਅਤੇ ਰਾਤ ਚੌਣੀ ਤਰੱਕੀ ਕਰੇ, ਗਾਹਕ ਨਾ ਮੁੱਕੇ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਪਹਿਲਾਂ ਮੈਨੂੰ ਮੈਨਿਊ ਚੈੱਕ ਕਰਾਓ, ਮੈਨਿਊ ਚੈੱਕ ਕਰਾਓਗੇ? ਅਤੇ ਸੁਭਾਵਕ ਉੱਥੇ ਮੈਨਿਊ ਪਿਆ ਹੀ ਸੀ। ਹੁਣ ਮੈਂ ਕਿਹਾ ਵੀ ਮੈਨੂੰ ਮਾਫ਼ ਕਰਿਓ ਵੀ ਮੈਂ ਇਹ ਅਰਦਾਸ ਨਹੀਂ ਕਰਨੀ, ਮੈਂ ਨਹੀਂ ਕਰਕੇ ਆਇਆ। ਮੈਂ ਕਿਹਾ ਤੁਸੀਂ ਕਿਸੇ ਹੋਰ ਕੋਲ ਕਰਾ ਲਿਓ, ਸਕਦਾ ਕੋਈ ਕਰਦੇ? ਕਹਿੰਦੇ ਜੀ ਗਿਆਨੀ ਜੀ ਕਾਰਨ। ਮੈਂ ਕਿਹਾ ਵੀ ਜਿਹੜਾ ਤੁਹਾਡਾ ਮੈਨਿਊ ਹੈ, ਇਫ ਯੂ ਡੋਂਟ ਮਾਈਂਡ, ਸਾਰਾ ਹੀ ਨੋਨ ਵੈਜ ਦਾ ਹੈ। ਹੁਣ ਜੇ ਤੁਹਾਡਾ ਰੈਸਟੋਰੈਂਟ ਚੱਲ ਰਿਹਾ ਹੈ, ਮੰਨ ਲਓ ਕੁਇੰਟਲਾਂ ਨਾ ਕਿਲੋਆਂ ਨਾ ਇੰਨਾ ਹੋ ਰਿਹਾ ਹੈ ਨੋਨ ਵੈਜ, ਤੁਸੀਂ ਕਹਿੰਦੇ ਵੀ ਹੋਰ ਚੱਲੇ, ਤਾਂ ਮੈਂ ਇਹ ਅਰਦਾਸ ਕਰਕੇ ਜਾਵਾਂ? ਜੇ 1000 ਜੀਵ ਮਰਦਾ ਤਾਂ 2000 ਮਰੇ, ਮੇਰੇ ਕੋਈ ਅਰਦਾਸ ਨਹੀਂ ਹੋਣੀ, ਤੂੰ ਆਪ ਕਰ ਲੈ। ਮਹਾਰਾਜ ਕਹਿੰਦੇ, ਕਹਿੰਦੇ ਵੇਖ ਪੁੱਤ, ਜਦੋਂ ਵੀ ਕਿਸੇ ਨੇ ਕਿਸੇ ਨੂੰ ਚੰਗਾ ਕਿਹਾ ਹੈ ਨਾ, ਉਹ ਸਾਨੂੰ ਬੁਰਾ ਲੱਗਦਾ। ਕਬੀਰ ਸਾਹਿਬ ਕਹਿੰਦੇ, ਕਬੀਰ ਏਕ ਘੜੀ, ਕਹਿੰਦੇ ਪੁੱਤ ਤੈਨੂੰ ਮੈਂ ਜ਼ਿੰਦਗੀ ਦਿੱਤੀ, ਇੱਕ ਘੜੀ ਰੱਬ ਦਾ ਨਾਮ ਸਿਮਰ ਲੈ। ਕਹਿੰਦਾ ਮੇਰੇ ਕੋਲ ਸਮਾਂ ਨਹੀਂ ਹੈਗਾ। ਹੁਣ ਇੱਕ ਘੜੀ ਕੀ ਹੈ? ਦਿਨ ਦਾ ਤਾਂ ਪਤਾ ਲੱਗ ਗਿਆ, ਪਹਿਰ ਦਾ ਪਤਾ ਲੱਗ ਗਿਆ ਵੀ ਅੱਠ ਪਹਿਰ ਨੇ ਅਤੇ ਤਿੰਨ ਘੰਟਿਆਂ ਦਾ ਇੱਕ ਹੈ। ਹੁਣ ਕਹਿੰਦੇ ਦਿਨ ਅਤੇ ਪਹਿਰ, ਪਹਿਰ ਅਤੇ ਘੜੀਆਂ, ਹੁਣ ਘੜੀ ਕੀ ਹੈ? ਆਮ ਕਰਕੇ ਤੁਸੀਂ ਜਦੋਂ ਪੜ੍ਹੋਗੇ ਨਾ, ਜਦੋਂ ਡੀਪਲੀ ਕਿਸੇ ਕੰਸੈਪਟ ਉੱਤੇ ਤੁਸੀਂ ਸਰਚ ਕਰੋਗੇ ਤਾਂ ਆਮ ਕਰਕੇ ਤੁਹਾਨੂੰ ਗੁਣੀ ਜਾਂ ਆਖਣਗੇ ਵੀ 25 ਮਿੰਟ ਦੀ ਇੱਕ ਘੜੀ ਹੈ। 25 ਮਿੰਟ, 60 ਸਕਿੰਟ ਦਾ ਇੱਕ ਮਿੰਟ ਹੈ ਅਤੇ 25 ਮਿੰਟ ਦੀ ਇੱਕ ਘੜੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀਏ ਅਤੇ ਮਹਾਰਾਜ ਇੱਕ ਜਗ੍ਹਾ ਤਰਸ ਤਰਲਾ ਕਰਦੇ ਅਤੇ ਮਾਲਕ ਨੇ ਕੀਤਾ, ਮਹਾਰਾਜ ਕਹਿੰਦੇ ਨੇ ਆਠ ਜਾਮ ਚਾਓ ਸੱਠ ਘਰੀ ਤਾਓ ਨਿਰਖਤ ਰਹਿ ਜੀ। ਮਹਾਰਾਜ ਆਠ ਜਾਮ, ਆਠ ਤੋਂ ਮਤਲਬ ਅੱਠ, ਜਾਮ ਤੋਂ ਮਤਲਬ ਪਹਿਰ। ਕਹਿੰਦੇ ਜ਼ਿੰਦਗੀ ਦਾ ਲੇਖਾ ਰਾਤ ਦਿਨ ਦਾ ਅੱਠਾਂ ਪਹਿਰਾਂ ਦਾ ਏ। ਇੱਕ ਜਗ੍ਹਾ ਮਹਾਰਾਜ ਕਹਿੰਦੇ ਨੇ ਅੱਠ ਸੱਠ ਤੀਰਥ ਸਗਲ ਪੁੰਨ, ਅੱਠ ਸੱਠ, ਸੌਖਾ ਜਿਹਾ ਕਹੀਏ ਅੱਠ ਅਤੇ ਸੱਠ 68 ਹੋ ਗਏ ਵੀ 68 ਤੀਰਥਾਂ ਦਾ ਸੀ। ਇੱਥੇ ਮਹਾਰਾਜ ਕਹਿੰਦੇ ਆਠ ਜਾਮ ਅੱਠ ਪਹਿਰ, ਆਠ ਜਾਮ ਚਾਓ ਸੱਠ ਕਰੀ। ਕਹਿੰਦੇ ਜਿਹੜਾ ਰਾਤ ਦੇ ਦਿਨ ਦਾ ਸਮਾਂ ਹੈ ਨਾ 12 ਘੰਟੇ, ਮੈਂ ਫਿਰ ਅਰਜ਼ ਕਰਦੇ ਹਾਂ ਵੀ ਸਮਝ ਲੱਗ ਜੇ, ਕੈਲਕੂਲੇਸ਼ਨ ਤੁਸੀਂ ਘਰ ਜਾ ਕੇ ਕਰਿਓ ਅੱਜ। ਕਹਿੰਦੇ 12 ਘੰਟੇ ਦਿਨ ਨੇ, 12 ਘੰਟੇ ਰਾਤ ਨੇ, ਇਹਨੂੰ ਦਿਨ ਕਿਹਾ ਜਾਂਦਾ, ਇਹਨੂੰ ਰਾਤ ਕਿਹਾ ਜਾਂਦਾ। ਦਿਨ ਦੇ ਵਿੱਚ 4 ਪਹਿਰ ਨੇ ਅਤੇ 4 ਪਹਿਰ ਰਾਤ ਦੇ ਵਿੱਚ, 6 ਤੋਂ 9 ਇੱਕ ਪਹਿਰ ਹੋ ਗਿਆ, 9 ਤੋਂ 12 ਦੂਜਾ, 3 ਤੀਜਾ ਅਤੇ 6 ਚੌਥਾ। ਇਹਨਾਂ 'ਤੇ ਪਤਾ ਲੱਗ ਗਿਆ ਵੀ ਪਹਿਰ 3 ਘੰਟੇ ਦਾ ਅਤੇ ਦਿਨ 12 ਘੰਟੇ ਦਾ। ਹੁਣ ਘੜੀ ਕੀ ਹੈ? ਕਹਿੰਦੇ ਆਠ ਜਾਮ, ਮਹਾਰਾਜ ਨੇ ਆਖਿਆ ਵੀ 8 ਪਹਿਰਾਂ ਦੇ ਵਿੱਚ ਚਾਓ ਸੱਠ ਘੜੀ। ਕਹਿੰਦੇ 64 ਘੜੀਆਂ ਨੇ, 64 ਚਾਓ ਸੱਠ, ਚਾਓ 4 60 60 64 ਜਿਹਨੂੰ 64 ਕਹਿ ਦਿੰਦੇ ਆ। ਕਹਿੰਦੇ 8 ਪਹਿਰਾਂ ਦੇ ਵਿੱਚ 64 ਘੜੀਆਂ ਨੇ। ਹੁਣ ਕਈਆਂ ਨੇ ਮੋਬਾਇਲ ਕੱਢ ਲਿਆ ਹੋਣਾ, ਪਰ ਇਹ ਤਾਂ ਸੌਖਾ ਨਹੀਂ ਨਿਕਲਣਾ, ਇਹਨੂੰ ਤੁਹਾਨੂੰ ਘਰ ਜਾ ਕੇ ਕਰਨਾ ਪੈਣਾ। 8 ਪਹਿਰਾਂ ਦਾ 24 ਘੰਟੇ ਦਾ ਮਾਪਦੰਡ ਹੈ, 8 ਪਹਿਰਾਂ ਦਾ 24 ਘੰਟੇ ਦਾ ਮਾਪਦੰਡ ਹੈ। 1 ਘੰਟੇ ਵਿੱਚ 60 ਮਿੰਟ ਨੇ। ਪਹਿਲਾਂ ਤੁਹਾਨੂੰ ਸਾਰਾ ਹਿਸਾਬ ਲਾਉਣਾ ਪੈਣਾ ਵੀ ਕਿੰਨੇ ਮਿੰਟ ਬਣੇ। ਉਹਦੇ ਵਿੱਚ ਜਦੋਂ 64 ਘੜੀਆਂ ਦਾ ਮਾਪਦੰਡ ਕੱਢੋਗੇ ਤੇ 22.5 ਮਿੰਟ ਦੀ ਇੱਕ ਘੜੀ ਬਣਦੀ ਹੈ। ਕਿੰਨੇ ਮਿੰਟ ਦੀ ਬਣੀ ਜੀ? 22.5 ਮਿੰਟ। ਹੁਣ ਜਿਹੜਾ ਸਾਡੀ ਜ਼ਿੰਦਗੀ ਦਾ ਪੁਆੜਾ ਹੈ, ਇਹ ਬੜਾ ਵੱਡਾ ਪੁਆੜਾ ਹੈ, ਇਹ ਅਸੀਂ ਨਹੀਂ ਮੰਨਦੇ। ਮਹਾਰਾਜ ਕਹਿੰਦੇ, ਕਬੀਰ ਸਾਹਿਬ ਕਹਿੰਦੇ, ਲੈ ਪੁੱਤ ਵੀ ਤੈਨੂੰ ਦਿਨ ਵੀ ਦੇ ਤਾ, ਪਹਿਰ ਵੀ ਦੇ ਤੇ, ਘੜੀਆਂ ਵੀ ਦੇ ਤੀਆਂ, ਮਾਪਦੰਡ ਵੀ ਦੱਸ ਦਿੱਤਾ ਮੈਂ। ਕਹਿੰਦੇ ਹੁਣ ਪੁੱਤ ਇੱਕ ਕੰਮ ਕਰ, ਕਬੀਰ ਏਕ ਘੜੀ। ਕਹਿੰਦੇ ਪੁੱਤ ਇੱਕ ਘੜੀ ਮੇਰੇ ਵਾਸਤੇ ਕੱਢੇਗਾ, ਤੇ ਇੱਕ ਘੜੀ ਕਿੰਨੀ ਹੈ ਜੀ? 22.5 ਮਿੰਟ। ਮਾਫ ਕਰਿਓ, ਇੱਕ ਵਾਰ ਵਟਸਐਪ ਖੋਲ ਲਵੇ ਨਾ ਬੰਦਾ ਤੇ ਅੱਧਾ ਘੰਟਾ ਬੰਦੇ ਦਾ ਕਿਨਾਰੇ ਲੱਗ ਜਾਂਦਾ। ਕਈ ਵਾਰੀ ਆਪਾਂ ਸੰਗਤ 'ਚ ਵੀ ਬਹਿ ਕੇ ਵੇਖ ਲੈਂਦੇ, ਪਤਾ ਨਹੀਂ ਮੈਨੂੰ ਕੋਈ ਕਾਲ ਨਾ ਆਈ, ਚਲੋ ਕਈ ਵਾਰੀ ਜ਼ਰੂਰੀ ਵੀ ਹੁੰਦਾ। ਕਹਿੰਦੇ 22.5 ਮਿੰਟ ਤੇਰੇ ਕੋਲ ਮੇਰੇ ਜੋਗੇ ਹੈਗੇ ਆ। ਮਾਫ ਕਰਿਓ, ਬੰਦਾ ਇਸ਼ਨਾਨ ਵੀ ਕਰਨ ਲੱਗੇ ਨਾ, ਗੁਰਸਿੱਖ ਬੰਦਾ ਹੋਵੇ, ਕੇਸ ਹੋਣ, ਮੈਂ ਦੂਸਰੇ ਦੇ ਨਹੀਂ ਕਰ ਰਿਹਾ, ਕਲੀਨ ਸ਼ੇਪ ਦੀ ਗੱਲ ਨਹੀਂ ਕਰ ਰਿਹਾ ਮੈਂ, ਉਹ ਤਾਂ 2 ਮਿੰਟ 5 ਮਿੰਟ ਵੀ ਜ਼ਿਆਦਾ ਨੇ ਮੈਨੂੰ ਲੱਗਦਾ। ਪਰ ਗੁਰਸਿੱਖ ਬੰਦਾ ਹੋਵੇ, ਜੇ ਇਸ਼ਨਾਨ ਵੀ ਕਰੇ ਤੇ ਕੰਮ ਸੇ ਕੰਮ ਨੂੰ ਇਸ਼ਨਾਨ ਪਾਨ ਕਰਦਿਆਂ 1/2 ਘੰਟਾ ਲੱਗਦਾ ਹੈ, ਇਹ ਘੱਟੋ ਘੱਟ ਹੈ। ਅਸੀਂ ਆਪਣੇ ਯੋਗਾ ਕੱਢਦੇ ਹਾਂ, 1/2 ਘੰਟਾ ਬੰਦੇ ਨੂੰ ਲੱਗਦਾ। ਬੰਦਾ ਕਿਤੇ ਤਿਆਰ ਹੋ ਕੇ ਗੁਰਦੁਆਰੇ ਵੀ ਜਾਵੇ, ਕਿਤੇ ਕੰਮ 'ਤੇ ਵੀ ਜਾਵੇ, ਅਤੇ ਬੰਦੇ ਨੂੰ 15-20 ਮਿੰਟ ਆਮ ਬੰਦੇ ਨੂੰ ਲੱਗ ਜਾਂਦੇ ਆ। ਜੇ ਕਿਸੇ ਨੇ ਦਸਤਾਰ ਸਜਾਉਣੀ ਹੈ, ਕੋਈ ਕੱਪੜਾ ਪ੍ਰੈੱਸ ਕਰਨਾ, ਤਾਂ 1/2 ਘੰਟਾ ਉਹਨੂੰ ਵੀ ਲੱਗ ਜਾਂਦਾ। ਮਹਾਰਾਜ ਕਹਿੰਦੇ ਵੇਖ, ਮੈਂ ਤੈਨੂੰ ਤੇਰੇ ਨਹਾਉਣ ਧੋਣ ਜਿੰਨਾ ਸਮਾਂ ਵੀ ਨਹੀਂ ਕਹਿੰਦਾ। ਕਹਿੰਦੇ 22 ਮਿੰਟ ਤੂੰ ਪਰਮਾਤਮਾ ਦਾ ਨਾਮ ਲੱਲੇਗਾ। ਬੰਦਾ ਕਹਿੰਦਾ ਨਾ, ਬਿਲਕੁਲ ਗੱਲ ਨਾ ਕਰ ਮੇਰੇ ਨਾਲ। ਮਹਾਰਾਜ ਕਹਿੰਦੇ ਚੱਲ ਕੋਈ ਨਹੀਂ, ਜਿਵੇਂ ਮਾਂ ਕਵੇ ਨਾ ਵੀ ਆ ਪੁੱਤ ਇੱਕ ਰੋਟੀ ਖਾਈ ਆ ਅਤੇ ਇੱਕ ਰੋਟੀ ਪਾਈ ਥਾਲੀ ਵਿੱਚ, ਮੇਰਾ ਪੁੱਤ ਖਾ ਜਾ। ਪੁੱਤ ਕਹਿੰਦਾ ਨਾ ਮਾਂ, ਮੇਰੇ ਕੋਲ ਸਮਾਂ ਨਹੀਂ ਹੈਗਾ। ਕਬੀਰ ਸਾਹਿਬ ਆਖਣ ਲੱਗੇ, ਕਹਿੰਦੇ ਚੱਲ ਕੋਈ ਗੱਲ ਨਹੀਂ, ਜੇ 22 ਮਿੰਟ ਤੇਰੇ ਕੋਲ ਨਹੀਂ ਹੈਗੇ। ਕਹਿੰਦੇ ਕਬੀਰ ਇੱਕ ਘੜੀ, ਕਹਿੰਦਾ ਨਹੀਂ, ਕਹਿੰਦੇ ਆਧੀ ਘੜੀ। ਜਿਵੇਂ ਮਾਂ ਕਹਿੰਦੀ ਪੁੱਤ ਅੱਧੀ ਖਾ ਜਾ, ਮਹਾਰਾਜ ਕਹਿੰਦੇ ਕਰੋ ਬੇਨਤੀ, ਸੁਣੋ ਮੇਰੇ, ਉਹ ਮੇਰੀ ਗੱਲ ਤਾਂ ਸੁਣ ਜਾ। ਕਹਿੰਦੇ ਅੱਧੀ ਖਾ ਜਾ, ਕਹਿੰਦੇ ਇੱਕ ਘੜੀ। ਬੰਦਾ ਕਹਿੰਦਾ ਨਾ ਰੱਬਾ, ਬੰਦੇ ਨੇ ਮੋੜਿਆ ਪਾਸਾ, ਰੱਬ ਜਾਣ ਲੱਗਿਆ। ਕਹਿੰਦਾ ਅੱਧੀ ਘੜੀ, ਅੱਧੀ ਘੜੀ। ਕਹਿੰਦਾ ਅੱਧੀ ਯੋਗਾ ਵੀ ਟਾਈਮ ਨਹੀਂ ਹੈਗਾ। ਆਖਣ ਲੱਗੇ ਆਧੀ ਹੂੰ ਤੇ ਆਦ। ਕਹਿੰਦੇ ਅੱਧੀ ਤੋਂ ਵੀ ਅੱਧੀ ਕਰ ਦਿੰਦਾ। ਹੁਣ ਤੁਸੀਂ ਹਿਸਾਬ ਲਾ ਕੇ ਵੇਖੋ ਵੀ ਜੇ ਅਸੀਂ ਸਿੱਧਾ ਸਿੱਧਾ ਹਿਸਾਬ ਲਾਈਏ ਤੇ ਆਪਾਂ 22-22 ਛੱਡੀਏ, 24 ਕਰ ਦਈਏ, 24 ਦਾ ਅੱਧ ਹੋ ਗਿਆ 12 ਮਿੰਟ, 12 ਦਾ ਅੱਧ ਹੋ ਗਿਆ 6 ਮਿੰਟ। ਵੀ ਬੰਦੇ ਆ 6 ਮਿੰਟ ਹੀ ਰੱਬ ਜੋਗੇ ਕੱਢ ਲਾ, 6 ਮਿੰਟ ਤਾਂ ਕੁਝ ਵੀ ਨਹੀਂ ਹੈ, ਕੁਛ ਵੀ ਨਹੀਂ ਹੈ 6 ਮਿੰਟ ਭਾਗਾਂ ਵਾਲਿਓ ਕੀ ਨੇ। ਬੰਦੇ ਨੂੰ ਚੱਕਰ ਆ ਜੇ ਤੇ ਦੁਬਾਰਾ ਸਿਸਟਮ ਸੈੱਟ ਹੁੰਦੇ, 1/2 ਘੰਟਾ ਲੱਗ ਜਾਂਦਾ ਕਈ ਵਾਰੀ। ਤੇ ਜਿਸ ਰੱਬ ਦਾ ਦਿੱਤਾ ਖਾਨਾ ਏ ਉਹਨੂੰ ਤੂੰ ਯਾਦ ਹੀ ਨਹੀਂ ਕਰਦਾ ਤੇ ਫਿਰ ਚੱਕਰ ਆਉਣਾ ਹੀ ਹੈ, ਫਿਰ BP ਵਧਣਾ ਹੀ ਹੈ। ਫਿਰ ਕਈ ਵਾਰੀ ਕਹੋ ਮੇਰੀ ਸ਼ੂਗਰ ਅੱਜ ਘਟੀ ਹੈ, ਮੈਨੂੰ ਤੇ 2 ਘੰਟੇ ਹੋ ਗਏ ਸਰੀਰ ਮੇਰਾ ਵਸ ਚ ਨਹੀਂ। ਖਸਮਾਂ ਨੂੰ ਖਾਣਿਆ ਇੱਥੇ 6 ਮਿੰਟ ਨਹੀਂ ਤੇਰੇ ਜੋਗੇ ਹੈਗੇ, ਗੁਰੂ ਜੋਗੇ ਤੇਰੇ ਕੋਲ, ਡਾਕਟਰ ਕੋਲ ਜਾਣ ਜੋਗਾ ਤੇਰੇ ਕੋਲ ਟਾਈਮ ਹੈਗਾ, ਗੱਡੀ ਵਿੱਚ ਬੈਠਿਆਂ ਤੇਰੇ ਕੋਲ ਫੋਨ ਚਲਾਉਣ ਜੋਗਾ ਟਾਈਮ ਹੈਗਾ, ਗੱਡੀ ਵੀ ਸਾਫ ਕਰਨ ਲੱਗਿਆਂ ਸਾਨੂੰ ਜ਼ਿਆਦਾ ਟਾਈਮ ਲੱਗ ਜਾਂਦਾ। ਬੰਦਾ ਕਹਿੰਦਾ ਮੈਂ ਚੱਜ ਨਾਲ ਜਾਣਾ ਦਫ਼ਤਰ, ਗੱਡੀ ਪਾਰਕ ਕਰਨ ਲੱਗਿਆਂ ਕਈ ਵਾਰੀ 15 ਮਿੰਟ ਲੱਗ ਜਾਂਦੇ ਆ। ਸੁਣਿਓ, ਕਹਿੰਦੇ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ। ਕਹਿੰਦੇ ਇੱਕ ਕੰਮ ਕਰ, ਅੱਧੀਓ ਅੱਧੀ ਕਰ ਲਾ, ਚੌਥਾ ਹਿੱਸਾ ਕਰ ਲਾ। ਕਹਿੰਦੇ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਗੋਸ਼ਟ ਤੋਂ ਭਾਵ ਹੁੰਦਾ ਭਗਤਨ ਸੇਤੀ ਗੋਸ਼ਟੇ, ਗੋਸ਼ਟ ਤੋਂ ਭਾਵ ਹੁੰਦਾ ਵੀ ਗੱਲ ਕਰਨਾ, ਗੈਟ ਟੂਗੈਦਰ, ਵੀ ਅਸੀਂ ਵਿਚਾਰਾਂ ਕਰ ਰਹੇ। ਇੱਕ ਘੜੀ ਦਾ ਜਿਹੜਾ ਸਿਮਰਨ ਹੈ ਨਾ, ਇਹਦੀ ਬੜੀ ਵੱਡੀ ਮਹਾਨਤਾ ਹੈ। ਮੈਂ ਟੂਕ ਮਾਤਰ ਅਰਜ ਕਰਕੇ ਸਮਾਪਤੀ ਕਰਨੀ ਹੈ। ਮਹਾਰਾਜ ਵੀ ਇੱਕ ਘੜੀ ਦਾ ਸਿਮਰਨ ਕੋਈ ਇਤਿਹਾਸ ਵਿੱਚੋਂ ਸਾਨੂੰ ਮਿਲੇਗਾ ਵੀ ਇੱਕ ਘੜੀ ਨਾਲ ਵੀ ਪਾਰ ਉਤਾਰਾ ਹੁੰਦਾ? ਕਹਿੰਦੇ ਹੁੰਦਾ। ਇੱਕ ਰਾਜਾ ਸੀ, ਰਾਜਾ ਜਨਕ, ਉਹਦੀ ਬੜੀ ਇਬਾਦਤ ਸੀ, ਤਾਂ ਹੀ ਵਿਦਵਾਨਾਂ ਦੇ ਬਚਨ ਨੇ ਧੰਨ ਧੰਨ ਰਾਜਾ ਜਨਕ ਹੈ ਜਿਸ ਸਿਮਰਨ ਕੀਆ ਵਿਵੇਕ। ਹੁਣ ਸੁਭਾਵਕ ਹੈ ਵੀ ਬੰਦਾ ਜਿੰਨਾ ਮਰਜ਼ੀ, ਮੰਨ ਲਓ ਮੈਂ ਤੁਹਾਡੇ ਕੋਲ ਬੈਠਾ ਹੈ, ਕੋਈ ਰਾਗੀ ਸਿੰਘ ਨੇ, ਭਾਈ ਸਾਹਿਬ ਸਿੰਘ ਸਾਹਿਬ ਨੇ, ਜਾਂ ਕੋਈ ਹੋਰ ਹੈ, ਆਪਾਂ ਹੈਗੇ ਤਾਂ ਬੰਦੇ ਹੀ ਹਾਂ ਨਾ, ਆਪਾਂ ਰੱਬ ਨਹੀਂ ਬਣ ਜਾਣਾ, ਮੈਨੂੰ ਮਾਫ਼ ਕਰਿਓ। ਹਾਂ, ਅਸੀਂ ਰੱਬ ਦੀ ਗੱਲ ਸੁਣਾਉਣ ਵਾਲੇ ਉਹਦੇ ਦਰ ਦੇ ਕੂਕਰ ਜ਼ਰੂਰ ਹਾਂ, ਪਰ ਅਸੀਂ ਰੱਬ ਨਹੀਂ ਹੈ। ਰੱਬ ਕਿਸੇ ਨਹੀਂ ਬਣ ਜਾਣਾ, ਅਸੀਂ ਸਾਰਿਆਂ ਸਿੱਖ ਹੀ ਰਹਿਣਾ ਹੈ। ਅਤੇ ਮੈਂ ਕਹਿੰਦਾ ਅਸੀਂ ਸਿੱਖ ਹੀ ਬਣ ਜਾਈਏ, ਇਹ ਵੀ ਬਹੁਤ ਵੱਡੀ ਗੱਲ ਹੈ। ਉਹਨੇ ਪਰਮਾਤਮਾ ਦੀ ਇਬਾਦਤ ਕੀਤੀ, ਸਿਮਰਨ ਕੀਤਾ, ਅਤੇ ਕਿਤੇ ਕਿਣਕਾਂ ਨੂੰ ਥੋੜ੍ਹਾ ਜਿੰਨਾ ਮਾੜਾ ਜਿੰਨਾ ਹੰਕਾਰ ਹੋ ਗਿਆ, ਹੋ ਜਾਂਦਾ ਬੰਦੇ ਦਾ ਸੁਭਾਅ ਹੈ। ਹੁਣ ਹਰ ਗੱਲ ਪਰਮਾਤਮਾ ਦੇ ਲੇਖੇ ਦੇ ਵਿੱਚ, ਸਾਡਾ ਲੇਖਾ ਬਣਦਾ ਹੈ ਪਰਮਾਤਮਾ ਦੇ ਘਰ ਦੇ ਵਿੱਚ, ਉਹਦੇ 'ਚ ਲਿਖੀ ਜਾਂਦੀ ਹੈ ਬੰਦੇ ਦੀ ਇਮਾਨਦਾਰੀ ਵੀ, ਬੰਦੇ ਦਾ ਪਾਪ ਵੀ। ਝੂਠ, ਆਹ ਕੈਮਰੇ ਲੱਗੇ ਆ ਨਾ, ਇਹਨਾਂ ਤੋਂ ਅਸੀਂ ਬਚਾਅ ਕਰ ਸਕਦੇ ਹਾਂ, ਚੰਗਾ ਜਾਂ ਮਾੜਾ ਡਿਲੀਟ ਕਰ ਸਕਦੇ ਹਾਂ, ਕਿਨਾਰੇ ਕਰ ਸਕਦੇ ਹਾਂ, ਇਹਨਾਂ ਨੂੰ ਲਾਭ ਹੀ ਦਿੰਦੀ ਹੈ ਦੁਨੀਆਂ ਵਿੱਚ, ਚੋਰੀਆਂ ਠੱਗੀਆਂ ਹੁੰਦੀਆਂ, ਕਿਨਾਰੇ ਵੀ ਕੀਤਾ ਜਾਂਦਾ, ਪਰ ਰੱਬ ਦਾ ਜਿਹੜਾ ਕੈਮਰਾ ਹੈ ਨਾ ਉਹ ਤੋਂ ਕਿਨਾਰੇ ਨਹੀਂ ਹੋ ਸਕਦਾ ਬੰਦਾ। ਉਹ ਤਾਂ ਕਹਿੰਦੇ ਨੰਗਾ ਦੋਜ਼ ਚਾਲਿਆ ਤਾਂ ਦੀਸੈ ਖਰਾ ਡਰਾਵਣਾ। ਜਦੋਂ ਸਕਰੀਨ ਤੇਰੀ ਸਾਹਮਣੇ ਰੱਖੀ ਨਾ, ਸਾਡੇ ਵਰਗਿਆਂ ਕਹਿਣਾ ਨਾ ਮੈਂ ਤਾਂ ਝੂਠ ਬੋਲਿਆ, ਉਹਨਾਂ ਕਹਿਣਾ ਆਹ ਤੇਰਾ ਲੇਖਾ ਆ ਰਿਹਾ ਸਾਹਮਣੇ, ਸਭ ਕੁਝ ਸਕਰੀਨ ਤੇ ਚੱਲਣਾ। ਉੱਥੇ ਉਹਨੇ ਜਦੋਂ ਇਬਾਦਤ ਕੀਤੀ ਤੇ ਇਹ ਸ੍ਰਿਸ਼ਟੀ ਦੀ ਸੰਸਾਰ ਦੀ ਕਹਾਣੀ ਹੈ ਵੀ ਜਿਹੜਾ ਵੀ ਪ੍ਰਾਣੀ ਆਇਆ ਉਹਨੇ ਇੱਕ ਦਿਨ ਜਾਣਾ ਹੈ, ਉਹਦੇ ਅੰਤਲੇ ਸਵਾਸਾਂ ਦੀ ਕਹਾਣੀ ਆਈ। ਰੱਬ ਦੀ ਦਰਗਾਹ ਵਿੱਚ ਲੇਖਾ ਲਿਖਿਆ ਗਿਆ ਵੀ ਇਸ ਰਾਜੇ ਨੇ, ਬੜਾ ਧਰਮੀ ਰਾਜਾ, ਇਹਨੇ ਚੰਗੇ ਹੀ ਕਰਮ ਕੀਤੇ ਨੇ ਤੇ ਇਹਦਾ ਜਿਹੜਾ ਵਿਮਾਨ ਹੈ ਸਵਰਗਾਂ ਵਿੱਚ ਆਏਗਾ, ਵੀ ਸਵਰਗਾਂ ਦਾ ਹੀ ਪਾਤਰ ਹੈ। ਪਰ ਇੱਕ ਕਿਤੇ ਕਿਣਕਾ ਕਿਨਾਰਾ ਸੱਜੇ ਖੱਬੇ ਹੋ ਗਿਆ ਤੇ ਗੱਲ ਇਉਂ ਬਣਦੀ ਹੈ, ਆਏਗਾ ਸਵਰਗਾਂ 'ਚ ਹੀ ਪਰ ਜਦੋਂ ਉੱਪਰੋਂ ਆਏਗਾ ਤੇ ਥੱਲੇ ਨਰਕ ਹੋਏਗਾ। ਉਹ ਨਰਕਾਂ ਦੀ ਕਹਾਣੀ, ਜੇ ਸਵਰਗਾਂ ਦੇ ਵਿੱਚ ਰੱਬ ਦਾ ਨਾਮ ਹੈ, ਸਿਮਰਨ ਹੈ, ਸਹਿਜ ਆ, ਟਕਾ ਆ, ਮਿਠਾਸ ਆ, ਤੇ ਨਰਕਾਂ 'ਚ ਥੋੜ੍ਹੀ ਇੰਝ ਹੁੰਦਾ? ਇਹ ਵੀ ਪੁੱਛੀਏ ਮਹਾਰਾਜ ਨੂੰ। ਕਹਿੰਦੇ ਹਾਂ। ਮਹਾਰਾਜ ਕਹਿੰਦੇ ਪਾਪ ਕਰਦਾ ਏ ਤੇ ਤੇਰੀ ਜ਼ਿੰਦਗੀ ਦੀ ਕਹਾਣੀ ਕਿਵੇਂ ਹੋਣੀ? ਪਾਪੀ ਕਰਮ ਕਮਾਵੰਦੇ। ਅੱਗੇ ਕੀ ਕਹਿੰਦੇ ਮਹਾਰਾਜ? ਕਹਿੰਦੇ ਕਰਦੇ ਹਾਏ ਹਾਏ। ਅੱਛਾ, ਹਾਏ ਐਵੇਂ ਨਹੀਂ ਨਿਕਲਦੀ, ਮਾਫ ਕਰਿਓ, ਆਪਾਂ ਸੁਣ ਲਿਆ, ਆਪਾਂ ਸੋਚਦੇ ਵੀ ਸ਼ਾਇਦ ਐਵੇਂ ਹੀ ਆ। ਨਹੀਂ, ਬੰਦੇ ਦੇ ਬਹੁਤ ਦਰਦ ਹੋਵੇ, ਬੰਦਾ ਕਹਿੰਦਾ ਕੋਈ ਗੱਲ ਨਹੀਂ, ਮੈਂ ਠੀਕ ਹਾਂ, ਹੋ ਰਹੀ ਹੈ, ਪੇਨ ਕਿਲਰ ਲਈ ਹੈ। ਪਰ ਜਦੋਂ ਹਾਏ ਨਿਕਲਦੇ ਆ ਨਾ, ਮੈਨੂੰ ਮਾਫ ਕਰਿਓ, ਕਿਸੇ ਬੰਦੇ ਦੇ ਕੀੜੇ ਪਏ ਹੋਣ, ਫਿਰ ਨਿਕਲਦੀ ਹਾਏ। ਹਾਏ ਕਿਤੇ ਸੁਣਨੀ ਹੋਵੇ ਨਾ, ਮੈਂ ਵੈਸੇ ਇੱਕ ਗੱਲ ਜ਼ਿੰਦਗੀ ਦਾ ਤੱਤ ਕੱਢਿਆ ਵੀ ਆਪਣੀ ਜ਼ਿੰਦਗੀ ਵਿੱਚ ਜਿਉਂਦੇ ਜੀ ਕਦੇ ਪਿੰਗਲਵਾੜੇ ਜ਼ਰੂਰ ਜਾਣਾ ਚਾਹੀਦਾ, ਬੰਦੇ ਨੂੰ ਪਤਾ ਲੱਗਦਾ ਵੀ ਰੱਬ ਨੇ ਮੈਨੂੰ ਦਿੱਤਾ ਕੀ ਹੈ। ਪਿੰਗਲਵਾੜੇ ਜਾ ਕੇ ਵੇਖੋ, ਜਿੰਨਾ ਕੁ ਸਰੀਰ ਦੇ ਅੰਗ ਨਹੀਂ ਆ, ਹਿੱਸਾ ਨਹੀਂ ਆ, ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ, ਵਿਚਾਰੇ ਮੈਂਟਲੀ ਅਪਸੈਟ ਨੇ। ਕਦੇ ਉਹਨਾਂ ਨੂੰ ਜਾ ਕੇ ਵੇਖੋ ਜਿਨ੍ਹਾਂ ਦੇ ਸਰੀਰ ਦੇ ਅੰਗ ਗਲੇ ਨੇ, ਹਸਪਤਾਲਾਂ 'ਚ ਪੁੱਛਣ ਵਾਲਾ ਕੋਈ ਨਹੀਂ, ਫਿਰ ਪਤਾ ਲੱਗਦਾ ਵੀ ਰੱਬ ਨੇ ਸਾਨੂੰ ਦਿੱਤਾ ਕੀ ਹੈ। ਕਦੇ ਜ਼ਿੰਦਗੀ 'ਚ ਉਹਨਾਂ ਲੋਕਾਂ ਨੂੰ ਜਾ ਕੇ ਵੇਖਿਓ ਜਦੋਂ ਇੰਡੀਆ ਜਾਂਦੇ ਹੁੰਦੇ ਜੇ ਨਾ, ਗੁਰੂ ਘਰ ਜਿੱਥੇ ਜਾਂਦੇ ਜੇ, ਉੱਥੇ ਇਹਨਾਂ ਥਾਵਾਂ 'ਤੇ ਵੀ ਜ਼ਰੂਰ ਜਾਇਆ ਕਰੋ, ਵੇਖਿਆ ਕਰੋ। ਮਹਾਰਾਜ, ਇੱਕ ਦੀ ਅੱਖ ਨਹੀਂ ਹੈ, ਇੱਕ ਸੁਣ ਨਹੀਂ ਸਕਦਾ, ਇੱਕ ਬੋਲ ਨਹੀਂ ਸਕਦਾ, ਇੱਕ ਤੁਰਨ, ਮੈਨੂੰ ਤਾਂ ਰੱਬ ਤੂੰ ਦਿੱਤਾ ਹੀ ਬਹੁਤ ਕੁਝ ਹੈ। ਕਹਿੰਦੇ ਉਹ ਜਦੋਂ ਨਰਕਾਂ 'ਚੋਂ ਨਿਕਲੇ, ਪਾਪੀ ਕਰਮ ਕਮਾਵਦੇ ਜਦੋਂ ਕਰਕੇ ਗਏ ਤੇ ਕਰਦੇ ਹਾਏ ਹਾਏ, ਉੱਥੇ ਫਿਰ ਚੀਕਾਂ ਚੀਕ ਚਿਹਾੜਾ। ਕਹਿੰਦੇ ਉੱਤੋਂ ਨਿਕਲਿਆ ਵਿਮਾਨ। ਹੁਣ ਉਹ ਜਿਹੜਾ ਧਰਮੀ ਬੰਦਾ ਨਾ ਜੀ, ਸਭ ਤੋਂ ਵੱਡੀ ਖੇਡ ਉਹਦੇ ਹਿਰਦੇ 'ਚ ਦਇਆ ਹੋਏਗੀ, ਕਿਉਂਕਿ ਧੌਲ ਧਰਮ ਦਇਆ ਕਾ ਪੂਤ। ਦਇਆ, ਜੇ ਬੰਦਾ ਧਰਮੀ ਹੋਵੇ ਤੇ ਉਹਦੇ ਹਿਰਦੇ ਵਿੱਚ ਦਇਆ ਹੋਏਗੀ। ਦਇਆ ਹੈ ਤੇ ਬੰਦਾ ਧਰਮੀ ਹੈ, ਤੇ ਜੇ ਦਇਆ ਨਹੀਂ, ਭਾਵੇਂ ਜਿੰਨੇ ਮਰਜ਼ੀ ਚਿੱਟੇ ਕੱਪੜੇ ਪਾਏ ਸਟੇਜ 'ਤੇ ਬੈਠਾ, ਮਾਫ ਕਰਿਓ, ਜੇ ਉਹਦੇ ਹਿਰਦੇ 'ਚ ਦਇਆ ਨਹੀਂ, ਫਿਰ ਉਹ ਕੇਵਲ ਪਖੰਡ ਕਰ ਰਿਹਾ। ਉਹਦੀ ਦਇਆ, ਮਹਾਰਾਜ ਕਹਿੰਦੇ ਅੱਠ ਸੱਠ ਤੀਰਥ ਸਗਲ ਪੁੰਨ, ਅੱਠ ਸੱਠ, ਕਹਿੰਦੇ 68 ਤੀਰਥਾਂ 'ਤੇ ਜੇ ਤੂੰ ਜਾਵੇਂ, ਜੇ ਤੂੰ ਪੈਸਾ ਖਰਚਦਾ ਏ ਕਿਸੇ ਨੂੰ ਰੋਟੀ ਖਵਾਉਣਾ, ਪੁੰਨ ਤਾਂ ਹੈ। 68 ਤੀਰਥ ਸਗਲ ਪੁੰਨ, ਜਿੰਨਾ ਵੀ ਕੋਈ ਪੁੰਨ ਦਾ ਕਰਮ ਹੈ। ਮਹਾਰਾਜ ਕਹਿੰਦੇ ਇੱਕ ਬੰਨੇ 68 ਤੀਰਥਾਂ 'ਤੇ ਦੁਨੀਆਂ ਜਾਂਦੀ ਹੈ, ਗੁਰੂ ਨਾਨਕ ਦਾ ਘਰ ਕਹਿੰਦਾ, ਕਹਿੰਦੇ ਜੀ ਦਇਆ ਪ੍ਰਵਾਨ। ਮਹਾਰਾਜ ਕਹਿੰਦੇ 68 ਤੀਰਥਾਂ 'ਤੇ ਜਾਣ ਦੀ ਲੋੜ ਨਹੀਂ, ਤੂੰ ਕਿਸੇ ਜੀ 'ਤੇ ਦਇਆ ਕਰ ਲਾ, ਕਿਸੇ ਵੱਲ ਵੇਖ ਕੇ, ਕਿਸੇ ਦੇ ਅੱਥਰੂ ਨਿਕਲਦੇ ਵੇਖ ਕੇ ਦਇਆ ਤੇਰੇ ਹਿਰਦੇ 'ਚ ਆ ਜਾਏ, ਤੇ ਕਹਿੰਦੇ ਤੈਨੂੰ ਉਨਾ ਹੀ ਫਲ ਮਿਲ ਜਾਵੇ। ਉਹਦੇ ਮਨ ਵਿੱਚ ਆਇਆ, ਆਖਣ ਲੱਗਾ ਵੀ ਇਹ ਕੌਣ ਨੇ? ਆਖਣ ਲੱਗੇ ਵੀ ਉਹ ਲੋਕ ਨੇ ਜਿਨ੍ਹਾਂ ਨੇ ਰੱਬ ਦਾ ਨਾਮ ਇੱਕ ਮਿੰਟ ਨਹੀਂ ਜਪਿਆ। ਉਹ ਆਖਣ ਲੱਗਾ, ਕਹਿੰਦਾ ਵੀ ਇਹਨਾਂ ਲੋਕਾਂ ਦੀ ਮੁਕਤੀ ਕਿਵੇਂ ਹੋ ਸਕਦੀ ਹੈ? ਉਹ ਆਖਣ ਲੱਗੇ, ਵੇਖ ਰਾਜਾ, ਨਾਮ ਦੇ ਸਿਮਰਨ ਦੇ ਪ੍ਰਬੰਧ ਨਾਲ, ਸਿਮਰਨ ਦੇ ਭੰਡਾਰੇ ਦੇ ਨਾਲ ਹੀ ਇਹ ਛੁੱਟਣੇ ਆ। ਮੰਨ ਲਓ ਤੁਸੀਂ ਕਿਤੇ ਕੋਈ ਸਟੋਰ ਵਿੱਚ ਜਾਂਦੇ ਜੇ, ਤੇ ਉੱਥੇ ਤੁਸੀਂ ਚੀਜ਼ ਖਰੀਦ ਲਈ, ਉਹਦੇ ਪੈਸੇ ਦੇਣੇ ਪੈਣੇ ਤੁਹਾਨੂੰ। ਪੈਸੇ ਦਾ ਮਤਲਬ ਪੈਸੇ ਦੇਣੇ ਪੈਣੇ, ਪਿਓ ਦੇ ਦੇ, ਮਾਂ ਦੇ ਦੇ, ਭੈਣ ਦੇ ਦੇ, ਭਰਾ ਦੇ ਦੇ, ਕੈਸ਼ ਦੇ ਦੇ, ਕਾਰਡ ਨਾ ਦੇ ਦੇ, ਜਿਸ ਤਰ੍ਹਾਂ ਮਰਜ਼ੀ ਉਹਨਾਂ ਨੂੰ ਪੈਸੇ ਚਾਹੀਦੇ ਆ। ਅਤੇ ਰੱਬ ਦੇ ਘਰ ਦੀ ਕਹਾਣੀ ਇੰਝ ਹੈ, ਜੇ ਪਾਪ ਹੈ ਤਾਂ ਉਹ ਪੁੰਨਾਂ ਦੇ ਨਾਲ ਨਾਮ ਦੇ ਛਿੱਟੇ ਦੇ ਨਾਲ ਹੀ ਧੁੱਪਣਾ, ਹੋਰ ਕੋਈ ਲੇਖਾ ਨਹੀਂ। ਉਹ ਕਹਿੰਦੇ ਹੁਣ ਇਹ ਸਿਮਰ ਨਹੀਂ ਸਕਦੇ, ਇਹਨਾਂ ਦੀ ਤਾਂ ਹਾਏ ਹਾਏ ਨਹੀਂ ਮੁੱਕਣੀ। ਕਹਿੰਦੇ ਫਿਰ ਉੱਥੇ ਰਾਜੇ ਜਨਕ ਨੇ ਇਹ ਗੱਲ ਆਖੀ, ਕਹਿੰਦਾ ਵੀ ਕਿਵੇਂ ਹੋ ਸਕਦਾ। ਕਹਿੰਦੇ ਰਾਜਾ ਤੂੰ ਆਪਣਾ, ਤੇਰੇ ਕੋਲ ਇੰਨਾ ਜਪ ਤਪ ਹੈ, ਕਹਿੰਦੇ ਤੂੰ ਆਪਣੇ ਜਪ ਤਪ ਦੇ ਵਿੱਚੋਂ ਇਹਨਾਂ ਨੂੰ ਆਪਣਾ ਕਿਣਕਾ ਮਾਤਰ ਦੇ ਕੇ ਤਾਂ ਵੇਖ। ਕਹਿੰਦੇ ਫਿਰ ਉੱਥੇ ਉਸ ਰਾਜੇ ਨੇ ਇੱਕ ਘੜੀ ਦਾ ਸਿਮਰਨ, ਇੱਕ ਘੜੀ ਦਾ ਸਿਮਰਨ, ਉਹਨੇ ਕੋਈ ਉਹਨੂੰ ਪੰਡ ਨਹੀਂ ਦੇ ਦਿੱਤੀ ਸਿਮਰਨ ਦੀ। ਸਿਮਰਨ ਦੇਣ ਵਾਲੀ ਚੀਜ਼ ਵੀ ਨਹੀਂ ਆ ਕਿਸੇ ਨੂੰ ਭਾਗਾਂ ਵਾਲਿਓ, ਕਿਸੇ ਵਾਸਤੇ ਨਹੀਂ ਦਿੱਤਾ ਜਾਂਦਾ। ਜੇ ਕੋਈ ਕਿਸੇ ਦੀ ਅਰਦਾਸ ਵੀ ਕਰਦਾ ਨਾ, ਤੇ ਕੰਮ ਸੇ ਕੰਮ ਜੀ ਦੀ ਕਰਨੀ, ਉਹਨੂੰ ਕੋਈ ਦੋ ਸੁਖਮਣੀ ਸਾਹਿਬ ਦੇ ਪਾਠ ਕਰ ਫਿਰ ਕਰਦੇ ਅਰਦਾਸ ਤੇਰੀ। ਇਹ ਕੋਈ ਮਖੌਲ ਨਹੀਂ ਹੈ ਕਿਸੇ ਦੇ ਕਰਮਾਂ ਦਾ। ਕਈ ਵਾਰੀ ਅਸੀਂ ਗੱਲ 'ਚ ਪੱਲਾ ਪਾਉਂਦੇ, ਕਹਿੰਦੇ ਲਿਆਓ ਕਰ ਦਿੰਦੇ, ਨਹੀਂ ਪਹਿਲਾਂ ਵੇਖੋ ਉਹਨੂੰ ਕੋਈ ਭਾਈ ਪਾਠ ਕਰਕੇ ਆ, 10 ਦਿਨ ਪਾਠ ਆਪ ਕਰ ਫਿਰ ਤੇਰੀ ਅਰਦਾਸ ਕਰਦੇ, ਨਹੀਂ ਤਾਂ ਸਾਡੇ 'ਤੇ ਭਾਰ ਪੈਂਦਾ। ਜੇ ਨਹੀਂ ਯਕੀਨ ਤਾਂ ਕਿਸੇ ਗਿਆਨੀ ਜੀ ਨੂੰ ਪੁੱਛ ਕੇ ਵੇਖ ਲਿਓ, ਸਾਡਾ ਆਪਣੇ ਨਿਤਨੇਮ ਦੇ ਵਿੱਚੋਂ ਜਾਂਦਾ, ਆਪਣੀ ਬੰਦਗੀ 'ਚੋਂ ਜਾਂਦਾ। ਮੈਂ ਇਹ ਵੀ ਗੱਲ ਦੀ ਗਹਿਰਾਈ 'ਚ ਨਾ ਚਲਾ ਜਾਵਾਂ, ਮੇਰੇ ਕੋਲ ਬਹੁਤ ਉਦਾਹਰਨਾਂ ਨੇ ਐਸੀਆਂ। ਕਹਿੰਦੇ ਫਿਰ ਉਹਨੇ ਇੱਕ ਘੜੀ ਦਾ ਸਿਮਰਨ ਦਿੱਤਾ ਅਤੇ ਅੱਖਰ ਆਉਂਦੇ ਨੇ, ਬਚਨ ਆਉਂਦੇ, ਕਹਿੰਦੇ ਧੰਨ ਧੰਨ ਰਾਜਾ ਜਨਕ ਹੈ ਜਿਸ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਕਹਿੰਦੇ ਇੱਕ ਘੜੀ ਦਾ ਸਿਮਰਨ ਇੱਕ ਪਾਸੇ ਰੱਖ ਕੇ ਦੂਜੇ ਪਾਸੇ ਸਾਰੇ ਨਰਕਾਂ ਦੇ ਪਾਪੀ ਆ ਕੇ ਸਾਰੇ ਹੀ ਤਰ ਗਏ ਅਤੇ ਸਾਰੇ ਉਸ ਇੱਕ ਘੜੀ ਦੇ ਸਿਮਰਨ ਦੇ ਨਾਲ ਉਹਨਾਂ ਦਾ ਬੇੜਾ ਪਾਰ ਹੋਇਆ। ਤਾਂ ਹੀ ਕਹਿੰਦੇ ਧੰਨ ਧੰਨ ਰਾਜਾ ਜਨਕ ਹੈ ਜਿਸ ਸਿਮਰਨ ਕੀ ਉਹ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਐਸਾ ਸਿਮਰਨ ਦੇਖ ਕੇ ਸੰਤਾਂ ਪਕੜੀ ਟੇਕ, ਸਿਮਰਨ ਜੱਗ ਵਿੱਚ ਸਾਰ ਹੈ ਵਿਸਰੈ ਘੜੀ ਨਾ ਏਕ। ਮਹਾਰਾਜ ਇੱਕ ਘੜੀ ਤੇਰਾ ਆਸਰਾ ਨਾ ਵਿਸਰੇ। ਜ਼ਿੰਦਗੀ ਨਹੀਂ ਰਹਿਣੀ, ਆਪਾਂ ਨਹੀਂ ਰਹਿਣਾ, ਪਰ ਗੁਰੂ ਦਾ ਨਾਮ ਸਦਾ ਰਹੇਗਾ। ਇੱਥੇ ਕੁਝ ਦਿਨਾਂ ਤੋਂ ਹਾਜ਼ਰੀ ਭਰੀ ਹੈ, ਸਤਿਗੁਰ ਨੇ ਤਰਸ ਕੀਤਾ, ਰਹਿਮਤ ਕੀਤੀ, ਸਿਹਤ ਬੜੀ ਢਿੱਲੀ ਸੀ ਪਰ ਮਾਲਕ ਨੇ ਆਪ ਹੀ ਹਾਜ਼ਰੀ ਭਰਾ ਲਈ। ਸਤਿਗੁਰੂ ਜੀ ਦਾ ਸਵਾਸਾਂ ਨਾਲ ਸ਼ੁਕਰਾਨਾ, ਰੋਮ ਰੋਮ ਕਰਕੇ ਸਵਾਸ ਸਵਾਸ ਕਰਕੇ ਸ਼ੁਕਰਾਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਜਿਨ੍ਹਾਂ ਦੇ ਸਥਾਨ ਤੋਂ ਮੈਂ ਆਇਆ, ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਨਾਲ ਬੈਠ ਕੇ ਸੁਣਿਆ, ਗੁਰੂ ਘਰ ਦੇ ਵਜ਼ੀਰਾਂ ਦਾ, ਦੋ ਰਾਗੀ ਜਥੇ ਨੇ ਦੋਨਾਂ ਦਾ ਬਹੁਤ ਧੰਨਵਾਦ, ਔਰ ਸਾਡੇ ਕੋਲ ਵਿਦਵਤਾ ਭਰਪੂਰ ਸਿੰਘ ਸਾਹਿਬ ਜੀ ਰਵਿੰਦਰਪਾਲ ਜੀ, ਬਹੁਤ ਮੁਹੱਬਤ। ਮੈਂ ਪਹਿਲੀ ਵਾਰ ਸਾਡਾ ਟਾਕਰਾ ਹੋਇਆ, ਹਾਲੇ ਨਗਰ ਇਕੱਠਾ, ਪਰ ਸਤਿਗੁਰੂ ਨੇ ਬੜੀ ਕਿਰਪਾ ਕੀਤੀ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਵਾਲੀ ਰਹਿਮਤ ਕੀਤੀ, ਇਹਨਾਂ ਦਾ ਵੀ ਧੰਨਵਾਦ, ਅਤੇ ਖਾਸ ਕਰਕੇ ਧੰਨਵਾਦ ਪ੍ਰਬੰਧਕੀ ਜਣਾ ਦਾ। ਵੇਖੋ ਕਹਿ ਦੇਣਾ ਬੜਾ ਸੌਖਾ ਹੈ, ਭਾਈ ਸਾਹਿਬ ਭਾਈ ਮਹਿੰਗਾ ਸਿੰਘ ਜੀ ਅਤਿ ਸਤਿਕਾਰਯੋਗ, ਉਹਨਾਂ ਦਾ ਧੰਨਵਾਦ, ਮੈਨੇਜਰ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਉਹਨਾਂ ਦਾ ਧੰਨਵਾਦ, ਸਤਿਕਾਰਯੋਗ ਬੈਠੇ ਨੇ ਇਹਨਾਂ ਦਾ ਧੰਨਵਾਦ, ਸੰਗਤੀ ਰੂਪ ਦੇ ਵਿੱਚ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵੱਸੇ ਜੀ, ਉਹ ਸਭਨਾਂ ਦਾ ਧੰਨਵਾਦ। ਮੇਰੇ ਕੋਲੋਂ ਅਲਪੱਗ ਕੋਲੋਂ ਅਧੂਰੇ ਦੇ ਕੋਲੋਂ ਇੱਕ ਨਹੀਂ ਅਨੇਕ ਭੁੱਲਾਂ ਹੋਈਆਂ ਨੇ, ਮੈਂ ਗੁਰੂ ਅੱਗੇ ਤਰਲਾ ਹੈ ਤਾਂ ਤੁਸੀਂ ਵੀ ਲਿਓ ਵੀ ਮੈਨੂੰ ਕਥਾ ਕਰਨੀ ਆ ਜੇ, ਅਤੇ ਜਿੰਨੇ ਮੇਰੇ ਜ਼ਿੰਦਗੀ ਦੇ ਸਵਾਸ ਨੇ ਕਥਾ ਕਰਦੇ ਆ ਇਹ ਸਟੇਜ 'ਤੇ ਲੰਘ ਜਾਣ, ਜ਼ਿੰਦਗੀ ਰਹੀ ਸਵਾਸ ਰਹੇ ਅਤੇ ਅਗਲੇ ਸਾਲ ਫਿਰ ਹਾਜ਼ਰੀ ਭਰਾਂਗੇ। ਬੇਅੰਤ ਭੁੱਲਾਂ ਦੀ ਖਿਮਾ, ਕੱਲ੍ਹ ਬਲਗੁਲਗੇ ਚੱਲ ਜਾਣਾ, 3 ਦਿਨ ਦਾ ਸਮਾਗਮ ਹੈ, ਫਿਰ ਬ੍ਰਿਸਬੇਨ ਅਤੇ ਫਿਰ ਇੰਡੀਆ ਚਲੇ ਜਾਣਾ। ਸਤਿਗੁਰੂ ਜੀ ਦਾ ਸ਼ੁਕਰਾਨਾ, ਸੰਗਤਾਂ ਦਾ ਧੰਨਵਾਦ, ਔਗਣ ਮੇਰੀਆਂ ਭੁੱਲਾਂ ਮੇਰੀ ਝੋਲੀ 'ਚ ਪਾ ਦੇਣਾ, ਨਾ ਚਿਤਾਰਨਾ, ਦਿਓ ਆਸ਼ੀਰਵਾਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇ ਰਾਮ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰ ਨਾਲ ਰਹੂੰ ਤੂੰ ਮਨ ਮੇਰੇ, ਦੁੱਖ ਸਭ ਸਾਰਨਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਵਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਤਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰ ਵਿੱਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਘਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਚਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋ ਆਦਿਤ ਕਰ ਅਨੰਦ ਵਾਜੇ ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਭਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ

0: ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਗੁਰ ਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਗੁਰਮਤਿ ਵਿਚਾਰਾਂ ਹੋਈਆਂ, ਸਤਿਗੁਰੂ ਜੀਓ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਅਦਰ ਆਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਪਾਤਸ਼ਾਹ ਜੀਓ, ਪਿਛਲੇ ਇੱਕ ਹਫ਼ਤੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਭਕਨਾ ਸਤਿਗੁਰੂ ਜੀ ਆਪ ਜੀ ਦੇ ਅਸਥਾਨਾਂ 'ਤੇ ਕਥਾ ਵਿਚਾਰਾਂ ਵਜੋਂ ਸੇਵਾਵਾਂ ਨਿਭਾ ਰਹੇ ਸਨ। ਕਿਰਪਾਲਤਾ ਕਰਨੀ, ਚੜ੍ਹਦੀ ਕਲਾ ਬਖਸ਼ਣੀ, ਪੰਥਕ ਸੇਵਾਵਾਂ ਬਖਸ਼ਿਸ਼ ਕਰਨੀਆਂ, ਤੰਦਰੁਸਤੀ ਚੜ੍ਹਦੀ ਕਲਾ ਬਖਸ਼ੋ। ਆਪ ਜੀ ਦੇ ਹਜ਼ੂਰ ਤਿਨ੍ਹਾਂ ਦੀ ਵਧਾਈਗੀ ਦੀ ਅਰਦਾਸ, ਸਤਿਗੁਰੂ ਜੀ ਮਿਹਰਾਮਤ ਕਰਨੀ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਮੋਹਨ ਸਿੰਘ ਜੀ ਸੇਖੋਂ ਜਨਮ ਦਿਨ ਦੀ ਅਰਦਾਸ, ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਬੇਅੰਤ ਮਾਇਆ ਹਾਜ਼ਰ ਕੀਤੀ ਸਤਿਗੁਰੂ ਜੀ। ਸਮੂਹ ਗੁਰਸਿੱਖਾਂ ਦੀ ਸੇਵਾ ਸਤਿਗੁਰੂ ਪ੍ਰਸ਼ਾਦੇ ਪਾਣੀ ਸਹਿਤ ਕੀਤੀ, ਆਪ ਜੀ ਨੇ ਰਹਿਮਤਾਂ ਕਰਨੀਆਂ। ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਰੇਨੂ ਚਾਵਲਾ ਚੰਗੀ ਨੌਕਰੀ ਵਾਸਤੇ ਅਰਦਾਸ, ਸਤਿਗੁਰੂ ਦੀ ਕਿਰਪਾਲਤਾ ਕਰਨੀ, ਤਰਸ ਕਰਨਾ, ਮਿਹਰਾਮਤ ਕਰਨੀ। ਆਪ ਜੀ ਨੇ ਨੌਕਰੀ ਦੀ ਦਾਤ ਬਖਸ਼ਿਸ਼ ਕਰਨੀ, ਆਪਣੇ ਦਰੋਂ ਘਰੋਂ ਨਾਮ ਬਾਣੀ ਸਿਮਰਨ ਅਭਿਆਸ ਬਖਸ਼ਿਸ਼ ਕਰਨੇ। ਆਪ ਜੀ ਨੇ ਕਿਰਪਾਲਤਾ ਕਰਨੀ, ਸਤਿਗੁਰੂ ਕੜਾਹ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਤੰਦਰੁਸਤ

तुम्हारी शरण, तुम्हारी आशा, तुम ही सजन सुहेले।

ਕਰਕੇ ਗੋਲੇ ਹਾਂ ਆਇਆ ਦੂਰਾਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ

ਅਹਿਨਿਸ ਸਹਿਜ ਸੁਭਾਏ ਦਰਸਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਸਮੂਹ ਸੰਗਤਾਂ ਨੇ ਸਤਿਗੁਰੂ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਭਕਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਉਹਨਾਂ ਪਾਸੋਂ ਆਪ ਸੰਗਤਾਂ ਨੇ ਲਗਾਤਾਰ ਇੱਕ ਹਫ਼ਤਾ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕੀਤੀਆਂ ਨੇ। ਸੋ ਭਾਈ ਸਾਹਿਬ ਜੀ ਦਾ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖਿਆ ਸ਼ੀਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਸਮੇਂ 'ਚ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣ ਵਾਸਤੇ ਪਹੁੰਚੇ ਨੇ। ਅੱਜ ਭਾਈ ਸਾਹਿਬ ਜੀ ਦਾ ਇਸ ਸਟੇਜ ਦਾ ਆਖਰੀ ਦੀਵਾਨ ਹੈ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹੇ। ਮੈਂ ਬੇਨਤੀ ਕਰਾਂ ਸਤਿਕਾਰਯੋਗ ਗੁਰੂ ਘਰ ਦੇ ਹੜ ਗ੍ਰੰਥੀ ਸਾਹਿਬਾਨ ਜੀ ਨੂੰ, ਜੋ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਣਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਦੇਣ ਦੀ ਕਿਰਪਾਲਤਾ ਕਰਨਗੇ। ਨਾਲ ਹੀ ਗੁਰੂ ਘਰ ਦੇ ਦੋਨੋਂ ਹਜ਼ੂਰੀ ਰਾਗੀ ਜਥੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ, ਉਹ ਭਾਈ ਸਾਹਿਬ ਜੀ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪਾ ਦੇਣ ਦੀ ਕਿਰਪਾਲਤਾ ਕਰਨ। ਨਾਲ ਕੀ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਵੀ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਬੋਲੇ ਸੋ ਨਿਹਾਲ, ਸੋ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਨਾਲ ਹੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 11 ਤਰੀਕ ਨੂੰ ਆਸਟ੍ਰੇਲੀਆ ਦੀ ਜਨਗਣਤਾ ਆਸਟ੍ਰੇਲੀਅਨ ਮਰਦਮਸ਼ੁਮਾਰੀ 2226 ਹੋਣ ਜਾ ਰਹੀ ਹੈ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜਦੋਂ ਆਪ ਜੀ ਸੈਂਸਸ ਭਰੋਗੇ ਤਾਂ 21 ਨੰਬਰ ਕਾਲਮ ਭਾਸ਼ਾ ਲੈਂਗੁਏਜ ਸਪੋਕਨ ਐਟ ਹੋਮ ਦੇ ਵਿੱਚ ਜੋ ਆਪ ਜੀ ਪੰਜਾਬੀ ਜ਼ਰੂਰ ਦਰਜ ਕਰੋ। 23 ਨੰਬਰ ਕਾਲਮ ਦੇ ਵਿੱਚ ਵੰਸ਼ ਮੂਲ ਦੇ ਵਿੱਚ ਸਿੱਖ ਅਤੇ ਪੰਜਾਬੀ ਜ਼ਰੂਰ ਲਿਖੋ। ਅਤੇ 24 ਨੰਬਰ ਜਿਹੜਾ ਕਾਲਮ ਹੋਵੇਗਾ ਉਹਦੇ ਵਿੱਚ ਰਿਲੀਜਨ ਧਰਮ ਦੇ ਵਿੱਚ ਸਿੱਖਇਜ਼ਮ ਆਪਾਂ ਜ਼ਰੂਰ ਦਰਜ ਕਰੀਏ, ਕਿਉਂਕਿ ਸਾਡੀ ਕੌਮ ਦੀ ਸਹੀ ਗਿਣਤੀ ਅਤੇ ਪਹਿਚਾਣ ਨੂੰ ਦਰਸਾਉਣ ਦੇ ਲਈ ਬਹੁਤ ਮਹੱਤਵਪੂਰਨ ਹੈ। ਸੋ ਜਿੰਨੀ ਵੀ ਸਹੀ ਗਿਣਤੀ ਹੋਵੇਗੀ ਓਨੀ ਸਾਡੀ ਕਮਿਊਨਿਟੀ ਦੀ ਨੁਮਾਇੰਦਗੀ ਅਤੇ ਲੋੜਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਵਿੱਚ ਮਦਦ ਮਿਲੇਗੀ। ਸੋ ਆਪ ਸਭਨਾਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰ ਰਿਸ਼ਤੇਦਾਰਾਂ ਨੂੰ ਇਸ ਬਾਰੇ ਜਾਗਰੂਕ ਕਰੋ ਅਤੇ ਸੈਂਸਸ ਭਰਨ ਸਮੇਂ ਇਹਨਾਂ ਗੱਲਾਂ ਦਾ ਜੋ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸੋ ਬੇਨਤੀ ਪ੍ਰਵਾਨ ਕਰਨ ਲਈ ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਗੁਰਸੇਵਕ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਪਰਿਵਾਰ ਵੱਲੋਂ ਜਿਸ ਸੰਭਾਵਨਾ ਕਰਕੇ ਸੇਵਾਵਾਂ ਕੀਤੀਆਂ, ਪਰਿਵਾਰ ਦੀਆਂ ਸਤਿਗੁਰੂ ਜੀ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਨੂੰ ਭਾਵਨਾਵਾਂ ਸੰਪੂਰਨ ਕਰਨ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹੇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ, ਤਿਰਤ ਕਰ ਗਾਵੋ ਸੋਹੇਲਾ ਸਿਵਰਹ ਸੁਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਹੋਂ ਵਾਰੀ ਜਿਤ ਸੋਹੇਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸੰਭਾਲੀਨ ਦੇਖਿਆ ਗਾ ਦੇਵਣਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਂ ਚਿੜੀਆਂ।

ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋਵੇ ਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆਂ ਕੜੀਆਂ ਪੈਰਾਂ ਤੇ ਤਿਵਾਰੇ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ ਧੂਪ, ਮਲ ਆਣ ਲ ਪਵਣ ਚਬਰੋ ਕਰੇ, ਸਗਲ ਬਨਰਾਏ ਫੂਲਾਂ ਤੋਂ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ।

ਸੇ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਿਆ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਣ ਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ।

ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧਨਾ ਜਾਣਿਆ, ਤੇ ਨਿਯੰਤਰਨ ਹੋਵੇ ਕੰਡਾ ਹੇ। ਜਿਉਂ ਜਿਉਂ ਚਲਾ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਾਏ। ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਰ ਦਾ ਧਿਆਨ ਤਰਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ ਨੇ ਤਾਣੇ ਤਾਣੇ ਉੱਟਿਆਂ ਦੇ ਉੱਡ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ ਆਪ ਜੀ ਨੇ ਕਿਰਪਾ ਕੀਤੀ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਆਪਣੇ ਖੁੱਲ੍ਹੇ ਦਰਸ਼ਨ ਦੁਆਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ। ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀਆਂ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਹੋਏ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤ ਰਿਖਿਆ ਬਖਸ਼ ਦੇਣੀ ਜੀ। ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੀ ਜੀ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਚਾਰ ਪੈਰ ਦੇਣਾ ਐਸੇ ਸੁੱਖਾਂ ਨਾਲ ਬਤੀਤ ਹੋਇਆ। ਚਾਰ ਪੈਰ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਨੀ। ਅੰਮ੍ਰਿਤ ਵੇਲੇ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦਾਰਿਆ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਰੋੜੀ ਬੇਨਤੀ ਹੈ। ਆਪ ਜੀ ਦਰਕਾਰ ਦਾ ਫਰਮਾਨ ਹੈ ਪੂਤਾ ਮਾਤਾ ਕੀ ਆਸੀਸ ਨਿਮਖਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਦੇ ਮਾਂ ਵਾਕਾਂ ਅਨੁਸਾਰ। ਆਪ ਜੀ ਦਰਕਾਰ ਦੇ ਪ੍ਰੀਤਵਾਨ ਸਰਦਾਰ ਗੁਰਸੇਵਕ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਦਾਤਾ ਜੀ ਅੱਜ ਦੇ ਸੰਧਿਆ ਸਮੇਂ ਦੇ ਦੀਵਾਨਾਂ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਬਾਣੀ ਦੇ ਪਾਠ ਦੀ ਸੇਵਾ ਲਈ ਗਈ ਅਤੇ ਲੰਗਰ ਸੇਵਾ ਲਈ ਗਈ ਦਾਤਾ ਜੀ ਜੋ ਕਿ ਪਰਿਵਾਰ ਵੱਲੋਂ ਬੇਟੀ ਗੁਰਲੀਨ ਕੌਰ ਦੇ ਜਨਮਦਿਨ ਦੇ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਸੇਵਾਵਾਂ ਲਏ ਗਏ। ਦਾਤਾ ਜੀ ਕਿਰਪਾ ਕਰਨੀ ਬੇਟੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਦਰਨ ਕਰੋ। ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦਾਤਾ ਬਖਸ਼ਿਸ਼ ਕਰਨੀਆਂ। ਪਰਿਵਾਰ ਦੀਆਂ ਸ਼ੁਭ ਮਨੋਕਾਮਨਾਵਾਂ ਆਪ ਜੀ ਨੇ ਗੁਰਮਤ ਅਨੁਸਾਰ ਪੂਰਨ ਕਰਨੀਆਂ। ਦਰੋਂ ਕਰੋ ਗੁਰਸਿੱਖੀ ਜੀਵਨ ਅਤੇ ਨਾਮ ਬਾਣੀ ਦਾਤਾ ਬਖਸ਼ਿਸ਼ ਕਰਕੇ ਸਮੂਹ ਪਰਿਵਾਰ ਨੂੰ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ। ਇਸ ਲਈ ਕਿਰਪਾ ਕਰੋ ਜੀ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨੀ ਅੰਗ ਸੰ ਸਹਾਈ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਸਹੀ ਪਿਆਰੇ ਮਿਲੋ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਕੇ ਨੁਕਰੇਰਾਂ ਬੈਠੀ ਟੁੱਟੀ ਹੋਈ ਰਬਾਬ ਰਬਾਬੀਆਂ ਦੀ ਉੱਚੀ ਸਾਰ ਨਾ ਜਿਨ੍ਹਾਂ ਨੇ ਸਰਫ ਮੇਰੀ ਬੇ ਮੈਂ ਬੋਲੀ ਆ ਉਹਨਾਂ ਪੰਜਾਬੀਆਂ ਦੀ ਜਿਵੇਂ ਰਬਾਬ ਟੁੱਟ ਜਾਵੇ ਤੇ ਰਬਾਬੀ ਉਸਨੂੰ ਇੱਕ ਨੁਕਰੇ ਖਿਲਾਰ ਦਿੰਦੇ ਨੇ ਮੈਂ ਇਹਨਾਂ ਦੀ ਮਾਂ ਬੋਲੀ ਹਾਂ ਇਹਨਾਂ ਦਾ ਸਵਾਦ ਦੇਖ ਕੇ ਥੱਕ ਟੁੱਟ ਗਈ ਹਾਂ ਇਹਨਾਂ ਨੇ ਮੈਨੂੰ ਨੁਕਰੇ ਖਿਲਾਰ ਦਿੱਤਾ ਏ ਇਹ ਮੇਰੀ ਸਾਰ ਨਹੀਂ ਲੈਂਦੇ ਮੈਂ ਇਹਨਾਂ ਦੇ ਗੁਰੂਆਂ ਪੀਰਾਂ ਦੀ ਸਤਿਕਾਰੀ ਹੋਈ ਹਾਂ ਪਰ ਅੱਜ ਪੱਛਮੀ ਸੱਭਿਅਤਾ ਦੇਖ ਕੇ ਮੇਰੀ ਗੋਦ ਵਿੱਚੋਂ ਉੱਠਦੇ ਜਾ ਰਹੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਮਾਂ ਦੇ ਨਾਂ ਪਿਆਰ ਤੁਲ ਚਾਚੀਆਂ ਤਾਈਆਂ ਕਿੰਨਾ ਵੀ ਪਿਆਰ ਦੇਣ ਮਾਂ ਦੀ ਗੋਦ ਦਾ ਨਿੱਗ ਕੋਈ ਹੋਰ ਨਹੀਂ ਦੇ ਸਕਦਾ ਅਸੀਂ ਕਿਸੇ ਵੀ ਬੋਲੀ ਨੂੰ ਮਾੜਾ ਨਹੀਂ ਕਹਿੰਦੇ ਅੰਗਰੇਜ਼ਾਂ ਨੂੰ ਅੰਗਰੇਜ਼ੀ ਮੁਬਾਰਕ ਹੈ ਇਹ ਉਹਨਾਂ ਦੀ ਮਾਤਰ ਭਾਸ਼ਾ ਮਾਂ ਬੋਲੀ ਹੈ ਜਿਸ ਦੀ ਵੀ ਕੋਈ ਮਾਂ ਬੋਲੀ ਹੈ ਉਹਨੂੰ ਉਹਦੀ ਉਹ ਬੋਲੀ ਮੁਬਾਰਕ ਹੈ ਪਰ ਅਸੀਂ ਇਸ 'ਤੇ ਮਾਣ ਕਰੀਏ ਸਾਡੀ ਮਾਂ ਬੋਲੀ ਗੁਰਮੁਖੀ ਪੰਜਾਬੀ ਹੈ ਗੁਰੂ ਪਿਆਰਿਓ ਆਪਣਾ ਫਰਜ਼ ਪਛਾਣੋ ਸੱਜਣਾ ਮਿੱਤਰਾਂ ਨੂੰ ਇਹ ਸੁਨੇਹਾ ਜ਼ਰੂਰ ਸੁਣਾ ਦਿਓ ਪੰਜਾਬੀ ਬੋਲੋ ਪੰਜਾਬੀ ਪੜ੍ਹੋ ਪੰਜਾਬੀ ਸੁਣੋ ਅੱਗੇ ਗੁਰੂ ਨਾਨਕ ਸਾਹਿਬ ਦਾ ਆਪਣਾ ਕੰਮ ਹੈ ਉਹ ਆਪੇ ਹੀ ਸਹਾਈ ਹੋਣਗੇ
1: ਬਿਸਰ ਗਈ ਸਭ ਕਾਤ ਪਰਾਈ

ਬੇਟਾ ਇੱਕ ਨਹੀਂ ਲੱਗਦਾ ਇਹ ਕੀ ਕਰਨਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇੱਕ ਨਾਮ ਅਛਲ ਸੰਸਾਰੇ ਜਿਨ ਭਗਤ ਭਵਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਿਕ ਨਾਨਕ ਲਹਿਣਾ ਥਪਿਓ ਜੇਨ ਸਰਬ ਸਿੱਧੀ।

ਸਾਖ ਤਰੋਵਰ ਮਵਲ ਸਰਾ ਉੱਤਰ ਦੱਖਣ ਹੈ ਪੁਬ ਅਰ ਪਸ਼ਚਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਧਾਇਓ ਉਲਟ ਗੰਗ ਪਸ਼ਚਮ ਧਰੀਆ ਸੋਈ ਨਾਮ ਅਛਲ ਭਗਤਹਿ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਅਛਲ ਭਗਤਹਿ ਭਵ ਤਾਰਨ ਅਮਰਦਾਸ ਗੁਰ ਕਉ

ਤੈ ਪੜਿਓ ਇੱਕ ਮਨ ਤਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਹ ਇੱਕ ਇੱਕ ਦੋਹੇ ਠਾਏ ਨਾ ਜਾਣਿਓ ਸੁਪਨ ਇੱਕ ਪਰ ਤਖ ਇੱਕ ਇੱਕਸ ਮੈਂ ਲੀਣੋ ਤੀਸ ਇੱਕ ਹਰ ਪੰਜ ਸਿੱਧ ਪੈਂਤੀਸ ਨਾ ਖੀਣੋ ਇੱਕੋ ਜੇ ਲੱਖ ਲਖੋ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲਪ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ ਇੱਕੋ ਜੇ ਲੱਖ ਲਖੋ ਅਲਖ ਹੈ ਇੱਕ ਇੱਕ ਕਰ ਵਰਨਿਓ ਗੁਰ ਅਮਰਦਾਸ ਜਲਪ ਭਣੈ ਤੂੰ ਇੱਕ ਲੋੜੈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨਹੋ ਗੁਣ ਗਾਵੈ ਹੈ ਗੋਬਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜੈ ਹੈ ਸ਼ਬਦ ਘਨੇਰੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਸੰਗਤ ਜੀ, ਸਤਿਗੁਰੂ ਸਾਹਿਬ ਜੀ ਨੇ ਤਰਸ ਕੀਤਾ ਹੈ ਪ੍ਰਕਾਸ਼ਮਾਨ ਹੋ ਕਰਕੇ ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 775 ਪਰ ਸੁਸ਼ੋਭਿਤ ਹੈ। ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ

ਪੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੁਚੀ ਲਖਵਾਰ ਭੁਖਿਆ ਭੁੱਖ ਨਾ ਉਤਰੀ।

0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ
1: ਹੈ ਹੁਕਮੀ ਸਦਾ ਪਵਾਈਐ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ
1: ਹੁਕਮੈ ਜੇ ਬੁਝੈ ਤਾਂ ਹੋਵੇ ਕਹਿ ਨਾ ਕੋਏ
0: ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ
1: ਵਿਦਿਆ ਵਿਕਮ ਵਿਚਾਰ
0: ਗਾਵੈ ਕੋ ਸਾਜ ਕਰੇ ਤਨ

ਇਹਦਾ ਦਿਲ ਲੈਂਦੇ ਤੁਕ ਪਾਹੇ ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਵ ਪਾਰ ਫਿਰ ਕੇ ਅੱਗੇ ਰੱਖੀ ਹੈ ਜਿਤ

ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੁੰ ਗੁਰਮੁਖ ਵੇਦੁੰ ਗੁਰਮੁਖ ਰਹੇ

0: ਵਿਸਰ ਨਾ ਜਾਏ।
1: ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਈ ਕਰੀ, ਮਤ ਵਿੱਚ ਰਤਨ ਜਵਾਹਰ ਮਾਣਿਕ ਤੇ ਇੱਕ ਗੁਰ ਕੀ ਸਿੱਖ ਸੁਣੀ, ਜੇ ਦੁਚਾਰੇ ਆਰ ਜਾ ਹੋਰ ਦਸੋਣੀ ਹੋਏ,
0: ਨਾਲ ਚਲੇ ਸਕੋਏ,
1: ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਤੇਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ, ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ, ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ, ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ।

0: ਦੁਆਰ
1: ਜੋ ਤੁਧ ਭਾਵੈ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ
0: ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸਕੇ
1: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ
0: ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ
1: ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ
0: ਜਾਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ
1: ਤੀਰਥ ਤਪ ਦਇਆ ਦਾ

ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੀ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੀ ਕੀਤੀ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਕੀਤੇ ਰਾਗ ਪ੍ਰੇਸਿਓ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਹ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਹ ਜੋਤ ਮਹਾਬਲ ਸੂਰਾ ਗਾਵਹ ਖਾਣੀ ਚਾਰੇ ਸਹੀ ਤੁਧ ਨੂੰ ਗਾਵਹ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਘਟਘਟ ਵੱਜ ਹਿਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੇ ਲੇਖੇ ਆਵੇ ਭਾਗ ਇੱਕ ਕੰਮ ਆਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੇ ਲਖ ਵੀਸ ਏ ਤਰਾਹਿ ਪਤ ਪਵੜੀਆ ਚੜੀਐ ਹੋਏ ਇਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋ ਨ ਜੀਵਨ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਰ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘੜਤ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵ ਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਮਰਹਿ ਨ ਠਾਗੇ ਜਾਹੇ ਜਿਨ ਕਹਿ ਰਾਮ

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਸਵਈਏ ਸ਼ਰਾਵਕ ਸੁਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
0: ਸੁਸਵਾਦਨ ਸੁਸਵਾਦ ਸੰਤ ਸਮੂਹ ਅਨੇਕ ਮਤੀ ਕੇ
1: ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨ ਦੇਖਿਤ ਪ੍ਰਾਣ ਪਦੀ ਕੇ
0: ਸ੍ਰੀ ਭਗਵਾਨ ਕੀ ਪਾਈ ਕਿਰਪਾ ਉਤੇ ਏਕ ਰਤੀ ਬਿਨ ਏਕ ਰਤੀ ਕੇ
1: ਮਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਰਵਾਰੇ
2: ਓ ਤੁਰੰਗ ਪੁਰਾਨ ਸੇ ਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ
1: ਪਾਰੀ ਪੁਜਾਨ ਕੇ ਪੂਪ ਪਲੀ ਬਿਦ ਨਿਆਵਤ ਸੀਸ ਦਾ ਜਾਤ ਵਿਚਾਰੇ
2: ਇਤੇ ਪਏ ਤੋ ਕਾਂ ਪੇ ਪੂਪ ਦਾਨ ਕੋ ਨਾਗੇ ਪਾਏ ਪਧਾਰੇ
1: ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਦੰਗ ਨਗਾਰੇ
2: ਉਜਤ ਕੂੜ ਗੁਜਾਰ ਕੇ ਸੁੰਦਰ ਹਿੰਸਤੀ ਏ ਰਾਜ ਹਜ਼ਾਰੇ
1: ਊਤ ਪਵਿਕ ਭਵਾਨ ਕੇ ਪੂਪਤ ਕੋਨ ਗਨੇ ਨੇ ਜਾਤ ਵਿਚਾਰੇ
2: ਸ਼੍ਰੀ ਭਗਵਾਨ ਪਜੇ ਬਿਰਾਂਤ ਕੋ ਅੰਤ ਕੇ ਤਾਪ ਸਿਧਾਰੇ
1: ਤੀਰਤ ਨਾਮ ਦਿਆ ਦਮ ਦਾਮ ਸੁਸੰਜਮ ਨੇਮ ਅਨੇਕ ਵਿਸੇਖ ਹੈ
2: ਕੁਰਾਨ ਕੇ ਤੇਗ ਕੁਰਾਨ ਜ਼ਮੀਰ ਜ਼ਬਾਨ ਸੁਬਾਨ ਕੇ ਪੇਖ ਹੈ
1: ਬੋਨ ਆਹਾਰ ਜਤੀ ਜਤਾ ਸਬੈ ਸੁਵਿਚਾਰ ਹਜ਼ਾਰ ਰਖ ਦੇਖ ਹੈ
2: ਸ਼੍ਰੀ ਭਗਵਾਨ ਪਜੇ ਬਿਨ ਪੂਪਤ ਏਕ ਰਤੀ ਬਿਨ ਏਕ ਨ ਲੇਖ ਹੈ
1: ਸੁਧ ਸਿਪਾ ਦੁਰੰਤ ਦੁਬਾ ਸੁਸਾਸ ਨਾ ਦੁਰ ਜਾਨ ਦਲੇਂਗੇ
2: ਪਾਰੀ ਕੁਮਾਨ ਪਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਹਲੇਂਗੇ
1: ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
2: ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੇਂਗੇ
1: ਵੀਰ ਅਪਾਰ ਬੜੇ ਬਰਿਆਰ ਵਿਚਾਰੇ ਸਾਲ ਕੀ ਤਾਰ ਪਛਈਆ
0: ਤੋਰ ਦੇਨ ਮਲਿਨ ਮਵਾਸਨ ਮਾਤੇ ਜਹਾਨ ਕੇ ਮਾਨ ਮਲੇਂਗੇ
1: ਗਾੜੇ ਗੜਾਨ ਕੋ ਤੋੜਨ ਹਾਰ ਸੁਬਾਤਨ ਹੀ ਚਕ ਚਾਲ ਲਵਈਆ
0: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾ ਚਕਨੇ ਸੋ ਇਕ ਦਿਵਈਆ
1: ਦਾਨਵ ਦੇ ਫੰਦਿਨ ਨਿਸਾਚਰ ਪੂਤ ਪਵਿਕ ਪਵਾਨ
0: ਜਪੇਂਗੇ ਜੀਤੇ ਜਲ ਮੈਂ ਥਲ ਮੈਂ ਪਲੀ ਪਲ ਮੈਂ ਜਬ ਤਾਪ ਤਪੇਂਗੇ
1: ਉਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬੋ ਪੁੰਜ ਖਪੇਂਗੇ
2: ਸਾਧ ਸਮੂਹ ਪਰ ਸਨ ਫਿਰੇ ਜਗ ਸਤਰ ਸਭੇ ਅਬ ਲੋਕ ਜਪੇਂਗੇ
1: ਮਾਨਵ ਇੰਦਰ ਗਜਿੰਦ ਨਰਾਦਪ ਜੋਂਤ ਲੋਕ ਕੋ ਰਾਜ ਕਰੇਂਗੇ
2: ਔਰ ਇਸ ਨਾਲ ਗਜਾਤ ਇਕ ਦਾਨ ਅਨੇਕ ਸਵੈਂ ਪਰ ਸਾਜ ਭਰੇਂਗੇ
1: ਬ੍ਰਹਮ ਮਹੇਸ਼ਵਰ ਬਿਸ਼ਨ ਸਚੀ ਪਤ ਅੰਧ ਫਸੈ ਜਮ ਫਾਸ ਭਰੇਂਗੇ
0: ਹੇ ਨਰ ਸ਼੍ਰੀ ਪਤ ਕੇ ਪ੍ਰਸਨ ਹੈ ਪਗ
2: ਤੇ ਨਰ ਫੇਰ ਨਾ ਦੇ ਤਰੇਂਗੇ
1: ਕਹਾਂ ਪਿਓ ਜੋ ਦੋ ਲੋਚਨ ਮੁੰਦ ਕੇ ਬੈਠ ਰਿਓ ਭਕਤਿਆਨ ਲਗਾਇਓ
0: ਨਾਥ ਰਿਓ ਦੇ ਸਾਧ ਸਮੁੰਦਰ ਲੋਗ ਗਇਓ
2: ਪਰ ਲੋਗ ਗਵਾਇਓ
1: ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ
2: ਸਾਚ ਕੋ ਸੁਨ ਲਿਓ ਸਮੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
1: ਕਾਹੂ ਲੈ ਪਾਹਨ ਪੂਛ ਤਰਿਓ ਸਿਰ

0: ਨਾਹੀਂ ਕਿਰਪਾ ਕਰ ਬਨਵਾਰੀਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ
1: ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
1: ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
0: ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸਬਦ

0: ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਜਿਤ ਲਾਈਐ
1: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
1: ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ
0: ਅਗਮ ਗੋ

0: ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸਜਣਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਇਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਸਾ ਨ ਜਾਏ
1: ਨ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਜੀਓ ਮਲੀਨ ਹੈ ਕਿਤ ਸੰਜਮ ਤੋਤਾ ਚਾਏ
1: ਮਨ ਤੋ ਸਬਦ ਲਾਗੋ ਹਰ ਜੋ ਰਹੋ ਚਿਤ ਲਾਏ
0: ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ
1: ਜੀਓ

0: ਤਾਲਿਆ
1: ਕਹੈ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ
0: ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਣੀ ਕਮਾਣੀ
1: ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਚ ਸਮਾਣੀ।

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ
1: ਹੋਵੇ ਤਾਂ ਸਨਮੁਖ ਸਿੱਖ ਹੋਈ ਜਿਉ ਰਹਿ ਗੁਰ ਨਾਲੇ
0: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੈ ਸਮਾਲੇ
1: ਆਪ ਛੱਡ ਸਦਾ ਰਹਿ ਪਰ ਨਾ ਗੁਣ ਬਿਨ ਅਵਰ ਨ ਜਾਣੈ ਕੋਇ
0: ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੀ ਵੇਖਿਆ ਜਾਏ
1: ਅਨੇਕ ਜੁਨੀ ਪਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
1: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ
0: ਜਿਨਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ
1: ਪੀਵੋ ਅੰਮ੍ਰਿਤ ਸਦਾ ਰਹੋ ਹਰਨ ਜਪਿਓ ਸਾਰਿਓ ਪਾਣੀ
0: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
0: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਿਆ ਕੁਛੂ ਨਾ ਜਾਣੀ
1: ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜੜਾਓ।

0: ਜਿਹੜਾ
1: ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ,
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਪੁਜਾਏ,
1: ਤੋਰੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
0: ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ,
1: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
0: ਸਿਮਰ

0: ਮੰਚਾ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
1: ਹਰ ਗਾਓ ਮੰਗਲ ਨੀ ਸਕੀਏ ਸੋ ਦੁਖ ਨਾ ਵਿਆਪੇ
0: ਗੁਰ ਚਰਨ ਲਾਗੇ ਦਿਨ ਸੁਪਾਗੇ ਆਪਣਾ।

0: ਇਹ ਰੂਪ ਹੈ, ਵਾਹਿਗੁਰੂ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ,
1: ਗੁਰ ਪ੍ਰਸਾਦੀ ਬੁਝਿਆ ਜਾਵੇ ਕਾ ਹਰ ਇੱਕ ਹੈ, ਹਰ ਬਿਨਾ ਗੁਰ ਨਾ ਕੋਈ,
0: ਕਹਿ ਨਾਨਕ ਇਹ ਨੇਤਰੇ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।

0: ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ
1: ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵੋ
0: ਗਾਵੋ ਤਾਂ ਸੋਹਿਲਾ ਕਰ ਸਾਚੈ ਜਿੱਥੈ ਸਦਾ ਸੱਚ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈਤ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ।

ਪਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ ਸਤਿਗੁਰੂ ਜੀਓ ਗੁਰਬਾਣੀ ਪੜ੍ਹਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹਾਜ਼ਰੀਆਂ ਭਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾ ਨਿਸ਼ਨਾਨ ਬਖਸ਼ਣਾ ਸਮੂਹ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਰੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਨ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ ਤ੍ਰਿਪਵਨ ਡਸੀਅਲੇ ਗੁਰ ਪ੍ਰਸਾਦ ਨਿਠੀ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਜਿਨ ਤ੍ਰਿਪਵਨ ਡਸੀਅਲੇ ਗੁਰ ਪ੍ਰਸਾਦ ਡੀਠੀ ਕਬੀਰ ਆਈ ਮੁਜਹ ਪਹਿ ਅਨਿਕ ਕਰਹਿ ਕਰ ਭੇਖ ਹਮ ਰਾਖੇ ਗੁਰ ਆਪਣੇ ਉਨਕੀ ਨੋ ਆਦੇਸ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹ ਦਿਸ ਪਾਸ ਬਹਿਠਿਆ ਸੁਹੀਐ

ਜਾਮੀ ਘੱਟ ਘੱਟ ਰਵਿਆ ਸੋਈ ਗੁਰਮਤਿ ਸਚ ਪਾਈਐ ਸਹਿਜ ਸਮਾਈਐ ਤਿਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਵਹੁ ਸੰਤ ਜਨ ਹੋਂ ਗੁਣ ਗਾਵੈ ਹੈ ਗੋਵਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜੈ ਹੈ ਸ਼ਬਦ ਕਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਰਹਿਮਤ ਕਰਨ ਇਸੇ ਤਰ੍ਹਾਂ ਨੇਮ ਅਤੇ ਪ੍ਰੇਮ ਪਾਤਸ਼ਾਹ ਜੀ ਆਪਣੇ ਦਰ ਕਰਦੇ ਬਖਸ਼ਿਸ਼ ਕਰਦੇ ਰਹਿਣ। ਸਤਿਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰਨ ਆਓ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਤਿੰਨਾਂ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਆਪਾਂ ਸੰਗਤੀ ਰੂਪ ਦੇ ਵਿੱਚ ਸਰਵਣ ਕਰੀਏ ਜੀ। ਸਤਿਗੁਰੂ ਦੀ ਕਿਰਪਾ ਕਰਨ ਆਓ, ਆਰੰਭਤਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਨਾਨਕ ਜੀ ਉਪਾਏ ਗਏ ਲਿਖਣਾਵੇ ਧਰਮ ਬਹਾਲਿਆ ਉੱਤੇ ਸੱਚੇ ਹੀ ਸੱਚ ਨਿਬੜਿਆ ਜੁਣ ਵੱਖ ਕੜਾਹੀ ਜਜਮਾਲਿਆ ਥਾਉ ਨਾ ਪੈਨ ਕੁੜਿਆ ਮੁਕਾਲੇ ਦੁਜਕ ਚਾਲਿਆ ਤੇਰੇ ਨਾਇ ਦੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾਵੇ ਧਰਮ ਬਹਾਲਿਆ ਲਿਖਣਾ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਅਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ।

ਹੇ ਜੀ ਬੋਧੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ, ਸਤਿਗੁਰ ਮਿਲਿਆ ਸੱਚ ਪਾਇਨ ਵਿੱਚੋਂ ਆਪ ਗਵਾਇਆ, ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਸੱਚ ਦਾ ਪ੍ਰਜਾਣੀਆਂ ਜੇ ਸੱਚ ਧਰੇ ਪਿਆਰ ਨਾਉ ਸੁਣਮਾਂ ਜੋ ਹੱਸੀਏ ਦਾ ਪਾਏ ਮੁਖ ਦੁਆਰ ਸੱਚ ਦਾ ਪ੍ਰਜਾਣੀਆਂ ਜੋ ਜੁਗਤ ਜਾਣਿਆ ਜੀਓ ਧਰਤ ਕਾਇਆ ਸਦਕਾ ਵਿੱਚ ਦੇਹ ਕਰਤਾ ਬੀਓ ਸੱਚ ਦਾ ਪ੍ਰਜਾਣੀਆਂ ਜੇ ਸਿੱਖ ਸੱਚੀ ਲੇ ਦਇਆ ਜਾਣੇ ਜੀ ਅਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪ੍ਰਜਾਣੀਆਂ ਜਾਂ ਆਤਮ ਤੀਰਥ

ਹਰੀ ਖਾਕ ਜੈ ਮਿਲ ਮਸਤਕ ਲਾਈ ਹੈ, ਕੂੜਾ ਲੜਚ ਛੱਡਿਆ ਕਮਾ ਲੱਗ ਤੇ ਆਈ ਹੈ, ਫਲ ਤੇ ਵੇਹੋ ਪਾਈ ਹੈ ਜਿਵੇਂ ਹੀ ਕਾਰ ਕਮਾਈ ਹੈ, ਜੇ ਹੋਵੇ ਪੁਲ ਵਿਲਿਖਿਆ ਤਾਂ ਧੂੜ ਦੇ ਨਾਂ ਦੀ ਪਾਈ ਹੈ, ਬਾ ਥੋੜ੍ਹੀ ਸੇਵ ਗਵਾਈ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰਦਾਸ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਇ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ, ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ ਘਰ ਨੋਨੇ ਤੇ ਆਵੈ ਧਾਈ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ

ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਪਤੇ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ

ਅਕਾਲ ਤਖਤ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ ਕਰਨੀ। ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਬੀਬੀ ਗੁਰਪ੍ਰੀਤ ਕੌਰ, ਬੀਬੀ ਅਸ਼ਵਿੰਦਰ ਕੌਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਣੀ। ਸਤਿਗੁਰੂ ਜੀਓ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਹਰਪ੍ਰੀਤ ਸਿੰਘ ਮਹਾਰਾਜ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ਣਾ। ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ, ਆਪ ਜੀ ਦੇ ਦਰਕਰ ਦੇ ਸੇਵਕ ਭਾਈ ਬਿਕਰਮਜੀਤ ਸਿੰਘ, ਸਤਿਗੁਰੂ ਜੀਓ ਕਿਰਪਾਲਤਾ ਕਰਨੀ। ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੇਵੀ ਅਹਿਨਿਸ਼ ਸਹਿਜ ਸੁਭਾਏ ਦਰਸਨਾਂ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਹੀ

ਗੁਰਮਤਿ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨ ਕੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਹੀ ਛੰਤ ਮਹੱਲਾ ਚੌਥਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਵਹੁ ਸੰਤ ਜਨ ਹੋ ਗੁਣ ਗਾਵਹਿ ਗੋਬਿੰਦ ਕੇਰੇ ਰਾਮ। ਗੁਰਮੁਖ ਮਿਲ ਰਹੀ ਹੈ ਘਰ ਵਾਜਹਿ ਸ਼ਬਦ ਘਨੇਰੇ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰੂਦੇਵ ਏ ਨਮਹ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਪਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮ੍ਰਿਤ ਸੁਧਾਖਿਰ, ਕਿਨੇ ਰਾਮ ਨਾਮ ਇੱਕ ਆਖਿਰ। ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀਏ ਕੈ ਦਰਸ ਤੁਹਾਰੋ, ਨਾਨਕੁਨ ਸੰਗ ਮੋਹੇ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ। ਪ੍ਰਭ ਸਿਮਰਤ ਕਛੁ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅੰਧਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕੈ ਸਿਮਰਨ ਸਾਧਕੈ ਸੰਗ, ਸਰਮ ਨਿਦਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁੱਝੈ। ਪ੍ਰਭ ਕੈ ਸਿਮਰਨ ਨਾਹੀਂ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੀਂ ਸਮਾਏ। ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਹੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੂ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸੁਭਾਣੀ। ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਯਾ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚੋਂ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ। ਕਰ ਕਿਰਪਾ ਜਿਸੇ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਯਾਨ ਦੂਤ ਜਮ ਤਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸਕਲ ਹੋਵੈ ਤ ਭਾਰੀ, ਹਰ ਕੋ ਨਾਮ ਖਿਨ ਮਾਹੀ ਉਧਾਰੀ। ਅਨਿਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵ ਸੁਖ ਘਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ
ਬੰਧਨ ਪਰੈ ਹਰਿ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖ ਨਾ ਬੁਝਾਵੈ ਹਰਿ ਕਾ ਨਾਮ ਜਪਤ ਆਘਾਵੈ ਜਿਹ ਮਾਰਗ ਇਹੁ ਜਾਤਿ ਅਕੇਲਾ ਤੈ ਹਰਿ ਨਾਮ ਸੰਗ ਹੁਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਿਕ ਬੇਗੰਜੈ ਆਇ ਸੰਘਾਰੈ ਹਰਿ ਕਾ ਨਾਮ ਤਤਕਾਲ ਉਦਾਰੈ ਅਨਿਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬਹੁ ਨ ਧੋਵੈ ਹਰਿ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰਗ ਕੇ ਗਣੇ ਜਾਹਿ ਨ ਕੋਸਾ ਹਰਿ ਕਾ ਨਾਮ ਉਹਾ ਸੰਗ ਤੋਸਾ ਜਿਹ ਪੈਂਡੈ ਮਹਾਂਦ ਗੁਬਾਰਾ ਹਰਿ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਕੋ ਨਾ ਜਹਾਂ ਪੰਥ ਤੇਰਾ ਕੋ ਨਾ ਸਿਆਨੂੰ ਹਰਿ ਕਾ ਨਾਮ ਤਹਿ ਨਾਲ ਪਛਾਨੂੰ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰਿ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਿਆ ਕਰਖੈ ਤਹਿ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰਿ ਕਾ ਨਾਮ ਦਾਸ ਕੀ ਓਟ ਹਰਿ ਕੈ ਨਾਮ ਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖਦ ਸਾਧ ਕਮਾਤ ਹਰਿ ਜਨ ਕੈ ਹਰਿ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਤ ਬਿਬੇਕੈ ਹਰਿ ਕਾ ਨਾਮ ਜਨ ਕਉ ਮੁਕਤ ਜੁਗਤ ਹਰਿ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਪਤ ਕਾ ਪਰੈ ਨ ਭੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਰਿ ਕੈ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕਉ ਭੋਗ ਜੋਗ ਹਰਿ ਨਾਮ ਜਪਤ ਕਾ ਸ਼ਨਾਹੀ ਵਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜੈ ਹਰਿ ਹਰਿ ਦੇਵਾ ਹਰਿ ਹਰਿ ਜਨ ਕੈ ਮਾਲ ਖਜੀਨਾ ਹਰਿ ਧਨ ਜਨ ਕੁਆ ਪ੍ਰਭਦੀਨਾ ਹਰਿ ਹਰਿ ਜਨ ਕੈ ਓਟ ਸਤਾਣੀ ਹਰਿ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰਿ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤਿਉ ਹਰਿ ਕੋ ਨਾਮ ਕਾਮ ਧੇਨ ਹਰਿ ਹਰਿ ਗੁਣ ਗਾਮ ਸਭ ਤੇ ਉੱਤਮ ਹਰਿ ਕੀ ਕਥਾ ਨਾਮ ਸੁਨਤ ਦਰਤ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛੈ ਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਿਤੀ ਪੇਖੈ ਸਰਬ ਟੰਡੋਲ ਪੂਜਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸਤਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਨਿਕ ਅਸਵ ਹੈ ਵਰਪੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹੋਮੈ ਮੈਲ ਨਾ ਜਾਵੈ ਹਰਿ ਕੇ ਨਾਮ ਸਮ ਸਰਕਸ਼ ਨਾਹੇ ਨਾਨਕ ਗੁਰਮੁਖ ਨਾਮ ਜਗਤ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗੁਮਾਨ ਨਾ ਮਨ ਤੇ ਹੁੱਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਬਹੁ ਨਾ ਵਿਖਿਆ ਤਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਹਾ ਹੋਇ ਕਾਚੀ ਭੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਅਨੇਕ ਯਤਨ ਕਰ ਤ੍ਰਿਸਨਾ ਧਰਾਪੈ ਭੇਖ ਅਨੇਕ ਅਗਨਿ ਬੁਝੈ ਕੋਟ ਉਪਾਵ ਦਰਗੈ ਨਹੀਂ ਸਿਜੈ ਛੂਟਸ ਨਾਹੀ ਓ ਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰਿ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰਿ ਹਰਿ ਨਾਮ ਹਿਰਦੈ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾ ਕੈ ਬਲ ਬਲ ਜਾਸਾ
ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੇ ਨੀਚਾ ਸੋਉ, ਗਨੀਆਂ ਸਭ ਤੇ ਉੱਚਾ, ਜਾਕਾ ਮਨ ਹੋਏ ਸਗਲ ਕਿਰੀ ਨਾ, ਹਰ ਹਰ ਨਾਮ ਤਿਨ ਘੱਟ ਘੱਟ ਚੀਨਾ, ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇਤਾ, ਨਾਨਕ ਪਾ ਪੁੰਨ ਨਹੀਂ ਲੇਪਾ, ਨਿਰਧਨ ਕੋ ਧਨ ਤੇਰੋ ਨਾਉ, ਨਿਥਾਵੇ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵ ਦਾਨ, ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਾਨੋ ਆਪੇ, ਆਪਨ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਅਵਰ ਨਾ ਜਾਣ ਸਕੋਏ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉੱਤਮ ਥਾਨ, ਨਾਨਕ ਦੇਹ ਘਟ ਵਸੈ ਹਰ ਨਾਮ। ਸਲੋਕ ਨਿਰਗੁਣੀ ਆਰ ਏ ਆਨਿਆ, ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਜੀਤ ਰੱਖ, ਨਾਨਕ ਨਿਭਹੀ ਨਾਲ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਧ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੈ ਉਬਾਰਿਆ, ਬਾਹਰ ਵਿਵਸਥਾ ਤੁਜੈ ਪਿਆਰੈ ਦੂਧ, ਭਰ ਜੋਪਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਖ ਸੈਨ, ਮੁਖੇ ਪਿਆਉ ਬੈਠ ਕਉ ਦੈਨ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ ਲਿਹੋ ਤਉ ਨਾਨਕ ਸੀਜੈ, ਜੇ ਪ੍ਰਸਾਦ ਧਰ ਉਪ ਸੁਖ ਬਸੈ, ਸੁਤ ਭਰਾਤ ਮੀਤ ਬਨਿਤਾ ਸੰਗ ਹਸੈ, ਜੈ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜੈ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮੱਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰ ਨੇਤਰ ਰਸਨਾ, ਤਿਸੈ ਤਿਆਗ ਅਵਰ ਸੰਗ ਰਚਨਾ, ਐਸੇ ਦੁਖ ਮੁੜੰਦ ਵਿਆਪੇ, ਨਾਨਕ ਕਾੜ ਲਿਹੋ ਪ੍ਰਭ ਆਪੇ, ਆਦਿ ਅੰਤ ਜੋ ਰਾਖਨ ਹਾਰ, ਤਿਸਿਓ ਪ੍ਰੀਤ ਨ ਕਰੈ ਗਵਾਰ, ਜਾ ਕੀ ਸੇਵਾ ਨਵਨਿਤ ਪਾਵੈ, ਤਾਸੇ ਮੂੜਾ ਮਨ ਨਹੀਂ ਲਾਵੈ, ਜੋ ਠਾਕੁਰ ਸਤ ਸਦਾ ਹਜੂਰੇ, ਤਾਕੋ ਵੰਦਾ ਜਾਨਤ ਦੂਰੇ, ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸੈ ਬਿਜਾ ਬਿਸਾਰੈ ਮੁਗਦ ਅਜਾਨ, ਸਦਾ ਸਦਾ ਇਉਂ ਭੂਲਣ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਥ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੈ, ਜੋ ਹੋਵਨ ਸੋ ਦੂਰ ਪ੍ਰਾਨੈ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਿਤ ਬਿਕਰਾਲ, ਨਾਨਕ ਕਾੜ ਲਿਹੋ ਪ੍ਰਭ ਦਿਆਲ, ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ, ਬਾਹਰ ਭੇਖ ਅੰਤਰ ਮਲਮਾਇਆ, ਸ਼ਬਸ ਨਾਹੀਂ ਕਛ ਕਰੈ ਛਪਾਇਆ, ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾਹਾ, ਗਲ ਪਾਥਰ ਕੈਸੇ ਤਰਿਆ ਥਾ, ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨ ਅੰਧਾ ਕੈਸੀ ਮਾਰਗ ਪਾਵੈ, ਕਰ ਗਹਿ ਲਿਹੋ ਓੜ ਨਿਭਾਵੈ, ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤੋ ਸਮਝੈ ਭੋਰਾ, ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਪੀ ਸੁਰ ਭੰਗ, ਕਹਿ ਪਿੰਗੁਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਵਨ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ, ਸੰਗ ਸਹਾਈ ਸੁਆਵੈ ਨਚੀਤ, ਜੋ ਬੈਰਾਈ ਤਾਸਿਓ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹੋ, ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਨ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਘਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤ ਮੇ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੀਨਹਾਰ ਪ੍ਰਭ ਛੋੜ ਕੈ ਲਾਗੈ ਅਨ ਸੁਆਏ, ਨਾਨਕ ਹੁ ਨਸੀ ਜਈ ਬਿਨ ਨਾਵੈ ਪਤ ਜਾਇ, ਅਸ਼ਟਪਦੀ ਦਸ ਵਸਤੂ ਲੈ ਪਾਛੈ ਪਾਵੈ, ਇੱਕ ਵਸਤ ਕਾਰਨ ਵਿਖੋਟ ਗਵਾਵੈ, ਇੱਕ ਪੀ ਨਾ ਦੇ ਦਸ ਪੀ ਹਿਰ ਲੈ ਤੋ ਮੂੜਾ ਕਹੋ ਕਹਾਂ ਕਰੇ, ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ, ਜਾ ਕੈ ਮਨ ਲਾਗਾ ਪ੍ਰਮੀਠਾ, ਸਰਬ ਸੂਖ ਤਾਹੂ ਮਨ ਮੂਠਾ,
ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗਣਿਤ ਸਾਹੂ ਆਪਣੀ ਦੇ ਰਾਤ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਹੂ ਲੈ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤੇ ਸਿਆਗੈ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗੁਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਿਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਉ ਰੰਗ ਲਾਵੈ ਹੋ ਬਿਨ ਸਹਿ ਮਨ ਪਛਤਾਵੈ ਜੋ ਦੀ ਸਹਿ ਸੋ ਚਾਲਨ ਹਾਰ ਲਪਟ ਰਹੇ ਤਹਿ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇਹੀ ਤਾਕੋ ਹਾਥ ਨਾ ਵੈ ਕੇ ਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕਾ ਪਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸੁਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੀਕ ਹਸਤਾ ਮਿਥਿਆ ਤ੍ਰੋਮੋ ਅਭਿਮਾਨ ਮਿਥਿਆ ਆਪਸ ਉੱਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸ਼ਰਵਣ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕਉ ਰਹੈ ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਾਂ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਿਥਾ ਬਿਹਾਏ ਮੇਘ ਬਿਨਾ ਜਿਉ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਮ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕੱਟ ਬਸਿਓ ਹਰ ਨਾਉ ਨਾਨਕ ਦਾ ਕਹਿ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖ ਹੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸ਼ੈ ਆਪ ਨ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸਕੀ ਸਿੱਖ ਸਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਂਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੇ ਮਾਨੈ ਆਪੇ ਆਪ ਆਪ ਕਰਤ ਨਿਬੇੜਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਤਿਸ ਲਏ ਲੜ ਲਾਏ ਥਾਨ ਥਨੰਤਰ ਰਹੇ ਅਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਪ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੈ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੈ ਪ੍ਰਸਾਦ ਬਸੇ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜਹ ਪ੍ਰਸਾਦ ਪਾਠ ਪਟੰਬਰ ਹਟਾਵੈ ਹੈ ਤਿਸੈ ਤਿਆਕਤ ਅਵਰ ਲੁਭਾਵੈ ਜੈ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪੈਰ ਤਾਕਾ ਜਸ ਗਾਵੀ ਜੈ ਜੈ ਪ੍ਰਸਾਦ ਤੁਧ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੈ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤਦਰ ਗਹਿ ਮਾਨ ਪਾਵੈ ਨਾਨਕ ਪਤ ਸੇਤੀ ਘਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾਵੋ ਤਿਸਰਾਵਨ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੈ ਪ੍ਰਸਾਦ ਕੋ ਨਾ ਪਹੁੰਚੈ ਮਨ ਆਠ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੈ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ ਜੈ ਪ੍ਰਸਾਦ ਅਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਿਉ ਆਲਸ ਕੀ ਜੈ ਜੈ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬਹੂ ਨਾ ਬਿਸਾਰੀ ਜੈ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਣਾਈ ਉਠਟ ਬੈਠਤ ਸਤਿ ਸਹਿ ਧਿਆਈ ਤਿਸੈ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੈ ਪ੍ਰਸਾਦ ਕਰੈ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੈ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
ਜੈ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਗਹਿ ਜੈ ਪ੍ਰਸਾਦ ਸੁਨੇ ਕਰਨ ਨਾਦ ਜੈ ਪ੍ਰਸਾਦ ਪੇਖੈ ਬਿਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸੁਖ ਸਹਿਜੀ ਬਸਨਾ ਜੈ ਪ੍ਰਸਾਦ ਹਸਤ ਕਰ ਚਲੈ ਜੈ ਪ੍ਰਸਾਦ ਸੰਪੂਰਨ ਫਲੈ ਜੈ ਪ੍ਰਸਾਦ ਪਰਮਗਤ ਪਾਵੈ ਜੈ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੈ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਉ ਮੂਲ ਨ ਮਨੋ ਵਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਡ ਤੂੰ ਤਾਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿਜਾਨ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾ ਸਿਵਰਾਚ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ

0: ब्रह्म ज्ञानी कै बसै प्रभ संग, ब्रह्म ज्ञानी कै नाम आधार, ब्रह्म ज्ञानी कै नाम परवार, ब्रह्म ज्ञानी सदा सद जागत, ब्रह्म ज्ञानी हम बुद्ध त्यागत, ब्रह्म ज्ञानी कै मन परमानंद, ब्रह्म ज्ञानी कै कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बीता, ब्रह्म ज्ञानी एक संहिता, ब्रह्म ज्ञानी कै हुए चिंत, ब्रह्म ज्ञानी का निर्मल मंत, ब्रह्म ज्ञानी जिस करै प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है, ब्रह्म ज्ञानी को बल बल जाई है, ब्रह्म ज्ञानी कौ खोजै महेश्वर, ब्रह्म ज्ञानी आप परमेश्वर, ब्रह्म ज्ञानी की कीमत नाहि, ब्रह्म ज्ञानी कै सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाए द्याखिर, ब्रह्म ज्ञानी सर्व का ठाकुर, ब्रह्म ज्ञानी कीमत कौन बखाने, ब्रह्म ज्ञानी की गत ब्रह्म ज्ञानी जाने, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब सृष्टि का कर्ता, ब्रह्म ज्ञानी सद जीवै नहीं मरता, ब्रह्म ज्ञानी मुक्त युक्त जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी, श्लोक उर धारै जो अंतर नाम, सर्व मैं पीखे भगवान, निमुख निमुख ठाकुर नमस्कार है, नानको पर सगल निस्तार है, अष्टपदी मिथ्या नाही रसना परस, मन में प्रीत निरंजन दर्स, परत्रय रूप न पीखे नेत्र, साध की टैल संसंग हेत, करन न सुने काहू की निंदा, सबते जाने आपस को मंदा, गुरु प्रसाद बिखिया पर हरै, मन की वासना मन ते टरै, इंद्रिय जित पंच दोख ते रहत, नानक कोट मदे को ऐसा परस, पैसनो सो जिस उपर सो प्रसन्न, बिसन की माया ते हो भिन्न, कर्म करत हो वै निह कर्म, तिस बैसनो का निर्मल धर्म, काहू फल की इच्छा नहीं बाछे, केवल भगत कीर्तन संग राचै, मन तन अंतर सिमरन गोपाल, सब ऊपर होवत कृपाल, आप दृढ़ अवरै नाम च पावै, नानको बैसनो परम गत पावै, भोग भगौती भगवंत भगत का रंग, सगल त्यागै दुष्ट का संग, मन ते बिनसै सगला भरम, कर पूजै सगल पार ब्रह्म, साध संग पापा मल खोवै, तिस भगौती की मत उत्तम होवै, भगवंत की टहल करै नितनीत, मन तन अर्पै बिसन प्रीत, हर के चरण हृदय बसावै, नानक ऐसा भगौती भगवंत को पावै, सो पंडित जो मन पर बोधै, राम नाम आत्म में सोधै, राम नाम सार रस पीवै, उस पंडित कै उपदेश जग जीवै, हर की कथा हृदय बसावै, सो पंडित फिर जो न आवै, वेद पुराण सिमृत बूझै, मूल सुख मैं जाने स्थूल, चौ वर्णा को दे उपदेश, नानक उस पंडित को सदा आदेश, बीज मंत्र सर्व को ज्ञान, चौ वर्णा मैं जपै को नाम, जो जो जपै तिसकी गत होए, साध संग पावै जन कोए, कर कृपा अंतर उरतारै, पास प्रेत मुगद पाथर को उतारै, सर्व रोग का उखद नाम, कल्याण रूप मंगल गुण गाम, काहू जुगत के तैना पाइय धर्म, नानक तिस मिलै जिस लिखिया तुरकर्म, जिसके मन पार ब्रह्म का निवास, तिसका नाम सत राम दास, सातम राम तिस नदरी आया, दास संतन पाए तिन पाया, सदा निकट निकट हर जान, सो दास दरगह प्रवान, अपने दास को आप कृपा करै, तिस दास को सब सोजी परै, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सो कुहावै, तैसा अर्क तैसा सोग, सदा आनंद तै नहीं वियोग, तैसा स्वर्ण तैसी उस माटी, तैसा अमृत तैसी बिखाटी, तैसा मान तैसा अभिमान, तैसा रंग तैसा राजान, जो वरताए साई जुगत, नानक ओ पुरख कही है जीवन मुक्त, पार ब्रह्म के सगले ठाओ, जित जित कर राखै तैसा तिन नाओ, आपे करण करावन, जो प्रभावै सोई फुन होग, पसरियो आप होय अंत तरंग, लखी न जाहि पार ब्रह्म के रंग, जैसी मत दे तैसा प्रगास, पार ब्रह्म करता विनाश, सदा सदा सदा दयाल, सिमर सिमर नानक पय निहाल, सलोक ਉਸਤਤ ਕਰੇ ਹੈ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਨਾਨਿਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਭ੍ਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਵ ਕਾਵਿ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕੰਤ ਨ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁੱਖ ਨਾ ਕਰਹਿ ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ ਮਰਮਾਵੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮ੍ਰਿਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਖਯ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ ਸਭ ਤਿਨੀ ਰਹਿ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮਹਿ ਜੀਵਹਿ ਮਰਹਿ ਕਈ ਕੋਟ ਬਹੁ ਜੋਨੀ ਫਿਰਹਿ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੀ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਭਾਣਾ ਤਹਿ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸਿੰਘ ਤਿਨ ਲਿਮਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਨੋ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇੱਕ ਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭਤੇ ਹੋਏ ਬ੍ਰਹਮਾ ਹੀ ਸਮਾਤ ਤਾਕਾਂਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਇੱਕੋ ਨੇਤਰੇ ਕਈ ਕੋਟ ਨਾ ਰਸ ਪੀਵੇ ਕਈ ਕੋਟ ਨਾਮ ਰਸ ਪੀਵੇ ਅੰਮ੍ਰਿਤ ਭਏ ਅਮਰ ਭਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾਧ ਸਾਧ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਣ ਕਰਨੈ ਜੋ ਜੋ ਤਿਸ ਭਾਵੈ ਸੋਈ ਹੋ ਖਿਨਮੈ ਥਾਪੁ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਦਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨੇਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹੇ ਅਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵੈ ਬਿਨਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤਿਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖਿਲੈ ਵਿਕਸੈ ਅੰਤਰ ਜਾਮੀ ਦੋਹਾਂ ਸਿਰਿਆਂ ਕਾ ਆਪ ਸੁਆਮੀ ਖਿਲੈ ਵਿਕਸੈ ਅੰਤਰ ਜਾਮੀ ਜੋ ਭਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੁ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਹਿ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮਹਿ ਰਚੈ ਜੇ ਜਾਣਤ ਆਪਣ ਆਪ ਬਚੈ ਭਰਮੇ ਭੁੱਲਾ ਦੈ ਦਿਸ ਧਾਵੈ ਨਿਮਖ ਮਾਹੀ ਚਾਰ ਕੁੰਟ ਫਿਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਦੇ ਜਨਾ ਮਿਲੇ ਖਿਨ ਮਹਿ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾਕਾ ਦ੍ਰਿਸ਼ਟ ਕਸੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਣੈ ਜਗਦੀਸ ਜੀਓ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤ ਆਪ ਬਣਾਈ ਨਾਨਕ ਜੀਵੈ ਦੇਖ ਬੜਾਈ
1: ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫਨ ਪੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰਖ ਰੰਗ ਹਸੈ ਕਬਹੂੰ ਨਿੰਦ ਚਿੰਦ ਵਿਓਹਰ ਕਬਹੂੰ ਅਵਕਾਸ ਪਿਆਲ ਕਬਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂੰ ਨਿਰਤ ਕਰੈ ਬਹੁਪਾਤ ਕਬਹੂੰ ਸੋਏ ਰਹਿ ਦਿਨ ਰਾਤ ਕਬਹੂੰ ਮਾ ਕ੍ਰੋਧ ਬਿਕਰਾਲ ਕਬਹੂੰ ਸਰਬ ਕੀ ਹੋ ਤਰਵਾਲ ਕਬਹੂੰ ਹੋਏ ਬਹਿ ਬਡ ਰਾਜਾ ਕਬਹੂੰ ਭਿਖਾਰੀ ਨੀਚ ਕਾ ਸਾਜਾ ਕਬਹੂੰ ਆਪ ਕੀਰਤਮੈ ਆਵੈ ਕਬਹੂੰ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸਚ ਕਹਿ ਕਬਹੂੰ ਹੋਏ ਪੰਡਿਤ ਕਰੇ ਵਖਿਆਨ ਕਬਹੂੰ ਮੋਨ ਧਾਰੀ ਲਾਵੈ ਧਿਆਨ ਕਬਹੂੰ ਤਟ ਤੀਰਥ ਇਸਨਾਨ ਕਬਹੂੰ ਸਿੱਧ ਸਾਧਕ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋਏ ਜੀ ਆਨ ਕਜੋਨ ਪਰਮੈ ਪਰਮੀ ਆ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੈ ਜਿਉਂ ਪ੍ਰਭਾਵੈ ਤਿਵੈ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬਹੂੰ ਸਾਧ ਸੰਗ ਤੇ ਪਾਵੈ ਉਸ ਸਥਾਨ ਤੇ ਵਰਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ਼ ਉਸ ਸਥਾਨ ਕਾ ਨਹੀਂ ਬਿਨਾ ਸਮਨ ਤਨ ਅੰਮ੍ਰਿਤ ਇੱਕ ਰੰਗ ਸਦਾ ਬਸੈ ਪਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲਿਆ ਘਟਾਨਾ ਤਿਉਂ ਜੋਤੀ ਸੰਗ ਜੋ ਸਮਾਨ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ

ਸਦੀ। ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਨਤੇ ਨਹੀਂ ਝੂਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੈ ਹਥੇ ਕੋ ਰਖੈ ਨ ਕੋਈ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਪੀਤਰੈ, ਸੰਤ ਕੈ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉਣ ਲਵੈ, ਸੰਤਨ ਕੈ ਦੁਖਨ ਸਰਪ ਜਿਉਣ ਪਾਏ, ਸੰਤ ਕੈ ਦੁਖਨ ਤ੍ਰਿਗਤ ਜਿਉਣ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਚਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀਚ ਆਏ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਪਾਵੈ ਤਉ ਪੀਗਤ ਪਾਏ, ਸੰਤ ਕਾ ਨਿੰਦਕ ਮਹਾ ਤਤਾਈ, ਸੰਤ ਕਾ ਨਿੰਦਕ ਕਿੰਟ ਕੰਨਾ ਪਾਏ, ਸੰਤ ਕਾ ਨਿੰਦਕ ਮਹਾ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜਤੇ ਹੀਨ, ਸੰਤ ਕਾ ਨਿੰਦਕ ਦੁਖੀ ਅਰਦੀਨ, ਸੰਤ ਕੇ ਨਿੰਦਕ ਕਉ ਸਰਬ ਰੋਗ, ਸੰਤ ਕੇ ਨਿੰਦਕ ਕਉ ਸਦਾ ਵਿਯੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆ ਗਏ, ਸੰਤ ਕਾ ਦੁਖੀ ਮਾਂਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੇ, ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀਂ ਢਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਫਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਤੋਤਾ, ਜੋ ਸਾਸ ਬਿਨਾਂ ਮ੍ਰਿਤਕ ਕੀ ਲੋਤਾ, ਸੰਤ ਕੇ ਦੁਖੀ ਕੀ ਜੜ ਕਿਛ ਨਾ ਆਏ, ਆਪਣ ਬੀਜਾ ਪੇ ਖਾਏ, ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨੁਹਾਰ, ਨਾਨਕ ਸੰਤ ਭਾਵੇ ਤਨ ਲਏ ਵਾਰ, ਸੰਤ ਕਾ ਦੁਖੀ ਉਂ ਬਿਲ ਲਾਏ, ਜਿਉਂ ਜਲ ਵਿਹੂਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉਂ ਭਾਵਕ ਇੰਦਰ ਨਹੀਂ ਤਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬੁਆੜ ਤਿਲਕੀਤ ਮਾਇੰਦ ਹਿਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦਮੇ ਤੇ ਅਕਾਹਤ, ਕਿਰਤ ਨਿੰਦਕਾ ਧੁਰਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੂਜਨ ਆਸਾ, ਸੰਤ ਕਾ ਦੁਖੀ ਉੱਠ ਚਲੈ ਨਿਰਾਸਾ, ਸੰਤ ਕੇ ਦੁੱਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ ਪਿਆ, ਕਿਰਤ ਨਾ ਮੇਟੈ ਕੋਈ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸ ਕੇ ਉਹ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸ ਹਿਤੇ ਆਵੋ ਸਾਸ ਗਿਰਾਸ, ਸਭ ਕੁਛ ਵਰਤੈ ਤਿਸ ਕਾ ਕੀ, ਜੈਸਾ ਕਰੇ ਤੈਸਾ ਕੋਥੀ, ਆਪ ਨਾ ਖੇਲੇ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ, ਜਿਸ ਨੂੰ ਕਿਰਪਾ ਕਰੇ।

ਰੇਅਸ਼ਟਪਦੀ ਟੂਟੀ ਗਾਂਢਨ ਹਰ ਗੋਪਾਲ ਸਰਬ ਜੀ ਆਇਆ ਫੇ ਪ੍ਰਤੇ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸ ਦੇ ਬਿਰਤਾ ਕੋਈ ਨਾਹੇ ਰੇ ਮਨ ਮੇਰੇ ਸਧਾਰ ਜਪ ਅਵਿਨਾਸੀ ਪ੍ਰਭ ਆਪੇ ਆਪਨ ਕੀਆ ਕਛੁ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਭੈ ਜਾ ਸਭ ਕਿਸ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾ ਵੈ ਜੇ ਕੋ ਹੋਏ ਵਹਿ ਦਾਤਾਰ ਤਿਸ ਦੇਨ ਹਰ ਜਾਨੈ ਗਾਵਾਰ ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜਿਉਂ ਮੰਦਰ ਕਉ ਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥਮਨ ਜਿਉਂ ਪਾਖਾਣ ਨਾਵ ਚੜਤ ਰਹਿ ਪ੍ਰਾਣੀ ਗੁਰਚਰਨ ਲਖਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਾਉ ਧਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਚਾ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੁਖ ਸੁਖ ਪ੍ਰਭ ਦੇਵਨ ਹਾਰੇ ਅਵਰ ਤਿਆਗ ਤੂੰ ਤੇ ਸਹਿਜ ਤਾਰ ਜੋ ਕਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤੇ ਆਈ ਤੇਰਾ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕਉ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮਹਿਤੋਲ ਲਾਦ ਖੇਪ ਸੰਤੈ ਸੰਗ ਚਾਲੇ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖ ਉਜਲਰ ਦਰਗੈ ਸੋਏ ਵਾਪਾਰ ਵਿਰਲਾ ਵਾਪਾਰੈ ਨਾਨਕ ਤਾਕੈ ਸਦ ਬਲਿਹਾਰੈ ਚਰਨ ਸਾਧਕੇ ਧੋਏ ਧੋਏ ਪੀਓ ਅਰਪ ਸਾਧਕੋ ਆਪਣਾ ਜੀਓ ਸਾਧਕੀ ਧੂਰ ਕਰੋ ਇਸਨਾਨ ਸਾਧਿਓ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗੰਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਓਟ ਗਏ ਸੰਤੈ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀ ਬਾਲਣ ਹਾਰ ਭੁੱਖੇ ਕਉ ਦੇਵਤੇ ਆਧਾਰ ਭੁੱਖੇ ਕਉ ਦੇਵਤੇ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਉ ਲਾਹਣਾ ਪਾਏ ਸਭ ਕਿਛ ਤਿਸ ਕਾ ਕਰਨਾ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕਾ ਨਾਮ ਦੀ ਆ ਨਾਨਕ ਸੋ ਜਨ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭਚੀਤ ਭਗਤ ਭਗਤ ਸੁਣੀਐ ਤੇ ਲੋਏ ਜਾ ਕੇ ਹਿਰਦੇ ਕੋਏ ਸਚ ਕਰਨੀ ਸਚਤਾ ਕੀ ਰਹਤ ਸਚ ਹਿਰਦੈ ਸਚ ਮੁਕੈਤ ਸਚ ਹੀ ਦ੍ਰਿ ਸਚ ਆਇਆ ਕਾਰ ਸਚ ਵਰਤੈ ਸਚ ਆਪਾ ਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸੁਮਤਾ ਸਲੋਕ

ਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਆਗ ਤਿਸਤੇ ਫਰੇ ਨਾਈ ਕਿਛ ਕੋਏ ਸਰਵ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਦਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਲਣੀ ਪਾਉ ਨਾਨਕ ਕੈ ਮਨ ਅਨੁਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਯੋਗ ਹਰਨ ਭਰਨ ਜਾ ਕਾ ਨੇਤਰ ਪੋਰ ਤਿਸਕਾ ਮੰਤਰ ਨ ਜਾਣੇ ਹੋਰ ਆਨੰਦ ਰੂਪ ਮੰਗਲ ਸਾਜਿਆ ਕੈ ਸਰਬ ਤੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਯੋਗ ਮੈਂ ਜੋ ਕੀਤਾ ਮੈਂ ਤਪੀ ਸਰਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾ ਕੀ ਲੀਲਾ ਕੀ ਮਿਤ ਨਾਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆ ਵੈਸੇ ਤੇ ਗੁਣ ਮੈਂ ਜਾ ਕੋ ਭਰਮਾਏ ਜਨਮ ਮਰੈ ਪ੍ਰਿਆ ਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਬਿਦਕੀਨੋ ਵਿਸਤਾਰ ਪ੍ਰਭ ਅਵਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਨਮਾਏ ਪੂਰਿਓ ਪੂਰਨ ਸਭ ਚਾਏ ਨਾਨਾ ਬਿਦ ਕਰਵੰਤ ਬਨਾਈ ਆਪਣੀ ਕੀਮਤੀ ਆਪੇ ਪਾਈ ਸਭ ਕਟ ਤਿਸਕੇ ਸਭ ਤਿਸਕੇ ਚਾਓ ਜਪ ਜਪ ਜੀਵੈ ਨਾਨਕ ਕਰਨਾਓ ਨਾਮ ਕੇ ਧਾਰੇ ਸਗਲੇ

ਸਲੋਕ ਆਦਿ ਸੱਚ ਜੁਗਾਦਿ ਸੱਚ ਐਵੇਂ ਸੱਚ ਨਾਨਕ ਹੋਸੀ ਪੇ ਸੱਚ ਅਸ਼ਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣਹਾਰ ਨਾਮ ਸਤ ਸਤ ਧਿਆਵਣ ਹਾਰੇ ਆਪ ਸਤ ਸਤ ਸਬਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਤ ਸੁਨਤਾ ਬੂਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਵਸਾਨਾ ਜਿਸ ਤੇ ਉਪਜੈ ਤਿਸ ਮਾਏ ਸਮਾਨ ਬਸ ਮਾਏ ਲੈ ਬਸ ਕਢਾਈ ਤਾ ਗੋਬਿੰਦ ਨਾ ਕਹਿਣਾ ਜਾਏ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਾ ਪ੍ਰਪਾਲਨ ਹਾਰਾ ਸੇਵਕ ਕੀ ਰਾਖਨ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਧ ਸਾਧ ਸੁਮਾਰੈ ਆਪਣੇ ਜਨ ਕਾ ਪਰਦਾ ਠਾਕੈ ਆਪਣੇ ਸੇਵਕ ਕੀ ਸਰ ਪਰ ਰੱਖੈ ਆਪਣੇ ਦਾਸ ਕਉ ਦੇਵ ਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਤਾਂ ਕਿ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕੀ ਉਸਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਸ ਦਿਸ ਪ੍ਰਗਟਾਇਆ ਨੇਕੀ ਕੀਰੀ ਮੈਂ ਕਲ ਰੱਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸ ਨ ਕਾਢਤ ਆਪ ਤਾਂ ਕੋ ਰੱਖ ਦੇ ਕਰ ਹਾਥ ਮਨ ਜਤਨ ਕਰਤ ਬਾਭਾ ਤਿਸਕੇ ਕਰਤ ਬਿਰਥੇ ਜਾਤ ਮਾਰੇ ਨ ਰੱਖੇ ਅਵਰਣ ਕੋਏ ਸਰਬ ਜੀਆਂ ਕਰ ਰੱਖਾ ਸੋਏ ਕਾਏ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮਨ ਤਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛੇ ਅਵਰਣਾ ਹੀ ਦਿਸਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਲ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾਮ ਬੋਲਾ ਹੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੂ ਰਹਿ ਸਮਾਏ ਜੋ ਹੋਆ ਹੋਵਤ ਸੁਰ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨਾ ਤਿਸ ਕਾ ਗੁਣ ਕਹਿ ਇੱਕ ਨਾ ਜਾਣਾ ਆਠ ਪਹਿਰ ਪ੍ਰਭ ਸਹਿ ਹਜੂਰੇ ਕਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਨੇ ਆਪਣਾ ਪ੍ਰਭੂ ਬਚਾਤਾ ਸੋ ਜਨ ਸਰਬ ਤੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੇ ਤਿਸ ਕੈ ਦਰਸਾ ਭਾਵ ਮਿਟਾ ਵੈ ਅਵਰ ਸਿਆਣਪ ਸਗਲੀ ਚਾੜ ਤਿਸ ਜਨ ਕੀ ਤੂੰ ਸੇਵਾ ਲਾਗ ਅਵਨ ਜਾਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜੀ

0: ਅਸਪਦੀ ਸਤਿਗੁਰ ਸਿੱਖੀ ਕਰੈ ਪ੍ਰਤਿਪਾਲ ਸੇਵਕਾ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤਿ ਮਲਿ ਹਿਰੈ ਗੁਰ ਵਚਨੀ ਆਲ ਨਾਮਿ ਉਚਰੈ ਸਤਿਗੁਰ ਸਿੱਖੈ ਬੰਧਨ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਹਾਲਤ ਫਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀਅ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਸਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਜ ਸੇਵਾ ਕਰ ਤੋਇ ਨਿਕਾਮੀ ਤਿਸ ਕਉ ਉਦ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇਵੇ ਸਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਅਨਾਉ ਅਨਕ ਵਾਰ ਗੁਰ ਕੋ ਬਲ ਜਾਓ ਸਰਵ ਨਿਦਾਨ ਜੀ ਕਾ ਦਾਤਾ ਅਠ ਪੈਰ ਪਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨ ਮੈਂ ਪਰ ਬ੍ਰਹਮ ਇੱਕ ਹੈ ਆਪਣਾ ਹੀ ਕਛ ਭਰਮ ਸਾ ਸਿਆਨ ਭਲਿਆ ਨ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਚਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨੇ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾ ਕਾ ਮੰਤਰੇ ਅੰਮ੍ਰਿਤ ਦ੍ਰਿਸ਼ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲੈ ਮਿਲਾਏ ਜਿਹਵਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂੰ ਬੋਲਣਾ ਪਹੁੰਚਤ ਪ੍ਰਾਣੀ ਅਕਾਮਈ ਗੋਚਰ ਬ੍ਰਹਮ ਨਿਰਵਾਨੀ ਨਿਰਾਹਲ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਖਮਲ ਹਿਰਦੈ ਸਿਮਰੈ ਸਤਿ ਬਲਿਆਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਉਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋਏ ਉਸ ਪੁਰਖਾ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਤਾ ਸੇ ਆਠ ਪੈਰ ਹਰ ਕਾ ਨਾਮ ਲੈ ਸੱਚ ਉਪਦੇ ਸੇਵਕੋ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤ ਮਾਇ ਡਾਡ ਵਰਤਾਈ ਅੰਧ ਪਿਆ ਦੁਖ ਨਾਟੇ ਭਾਈ ਜਨਮ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨੇ ਉਪਦੇਸੇ ਪਾਉ ਜੋਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਮੋਈ ਆਪਣੇ ਚਰਤ ਪ੍ਰਭ ਆਪ ਬਣਾਏ ਅਮਤੀ ਆਪਣੀ ਕੀਮਤੇ ਆਪੇ ਪਾਏ ਹਰ ਬਿੰਦੂ ਜਨ ਆਏ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਕਾਸ਼ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਵਾਰ ਨਾਨਕ ਬਲਿਹਾਰੀ
1: ਸਲੋ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਬਰੋ ਪਾਪ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮਹਿ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਥ ਇਹੋ ਧਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੈ ਸਰਬ ਰੋਗ ਨਾਨਕ ਮਿਟ ਜਾਹੈ ਜਿਸ ਧਨ ਕਉ ਚਾਰ ਕੁੰਟ ਉਠਤਾਵਹੈਂ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖ ਕਉ ਨਿਤ ਭਾਸ਼ੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕੋ ਭਾਵੀ ਰੋਗ ਨਾ ਜਾਏ ਰੋਗ ਮਿਟੈ ਹਰਿ ਅਵਖਦ ਲਾਏ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪਰਵਾਨ ਮਨ ਪ੍ਰਬੁੱਧ ਹੋ ਹਰ ਕਹਿ ਨਾਏ ਦਹਿ ਦਿਸ ਧਾਵਤ ਆਵੈ ਠਾਏ ਤਾ ਕੋ ਵਿਘਨ ਨਾ ਲਾਗੈ ਕੋਏ ਜਾ ਕਰ ਦੈ ਵਸੈ ਹਰ ਸੋਏ ਕਲ ਧਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਉ ਬਿਨਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਸੈ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਖੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੈ ਪ੍ਰਭ ਸੇਵ ਆਪ ਤਿਆ ਸਰਣ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਭਾਵਨਾ ਛੂਟਨ ਹਾਰੇ ਸਿਮਰਤ ਸਾ ਸਤਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਪਲ ਪਾਏ ਸੰਗ ਨਾ ਚਾਲਸ ਤੇ ਰਹਿ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬਨਤਾ इनते कहो तुम गमन सनाथा, राज रंग माया विस्थार, इनते कहो कमन छुटकार। अस हस्ती रथ असवारी, झूठा डंफ झूठ पासारी, जिंदी इत सब जैना बेगाना, नाम विसार नानक पछताना। गुर की मत तू ले है आने, भगत बिना बड़ू बे सियाने, हर की भगत करो मन मीत, निर्मल होए तुम्हारो चीत। चरण कमल राखो मन माहे, जन्म जन्म के किल बिख जाहे, आप जपो अवरा नाम जपाव हो, सुनत कहत रहत गत पाव हो। सार भूत सत हर को नाओ, सहज सुपाए नानक गुण गाओ, गुण गावत तेरी उतर सुमैल, मिनस जाए हों मैं बिख फैल। हो है अचिंत बसै सुख नाल, सास विरास हर नाम समाल, छाड़ सियानब सगली मना, साध संग पावै सच तना। हर पूंजी संच करो व्यवहार, इहां सुख दर गै जयकार, सर्व निरंतर एको देख, कहो नानक जाकै मस्तक लेख। एको जप एको साला है, एक सिमर एको मन आहै, एक सके गुण गाओ अनंत, मन तन जाप एक भगवंत। एको एक एक हारे आप, पूर्ण पूर है ओ प्राभ्य आप, अनक विस्तार एक ते भये, एक राध प्राशत गए। मन तन अंतर एक प्रभ राता, गुर प्रसाद नानक एक जाता। श्लोक फिरत फिरत प्रभ आया, भरिया तौ शरणाए, नानक की प्रभ बेनती, अपनी भगती लाए। अष्टपदी जाचक जन जाचै प्रभ दान, कर कृपा देव हो हर नाम, साजना की मांगो तूर, पार ब्रह्म मेरी श्रद्धा पूर, सदा सदा प्रभ के गुण गावो। सास सास प्रभ तुम है ते आवो, चरण कमल स्यों लागै प्रीत, भगत करो प्रभ की नित नीत। एको टेको आधार, नानक मांगै नाम प्रभ सार, प्रभ की दृष्ट महा सुख होए। हारस भावै बिरला कोए, जिन चाख्या से जन त्रिपताने, पूर्ण पुरख नहीं डोलाने। सो भार भरे प्रेम रस रंग, उपजै चाओ साध कै संग। परे सरणयान सब त्याग, अंतर प्रगास अन दिन लिव लाग, बड़ पागी जपया प्रभ सोए, नानक नाम रते सुख होए। सेवकी मन सा पूरी पही, सात गुर ते निर्मल मत लई, जानको प्रभ होयो दयाल, सेवकीनु सदा निहाल। बंधन काट मुक्त जन पया, जन्म मरण दुख भ्रम गया, इशपुनी श्रद्धा सब पूरी, रब रहया सतसंग हजूरी, जिसका सा तिन लिया मिलाए। नानक भगति नाम समाए, सो क्यों विसरें जे काल ना पानै, सो क्यों विसरें जे किया जाने। सो क्यों बिसरें जिन साहब किश दिया, सो क्यों बिसरें जे जीवन जिया, सो क्यों बिसरें जगन मह राखै, गुर प्रसाद को बिरला लाखै। सो क्यों बिसरें जे बिखते काढ़ै, जन्म जन्म का टूटा गाढ़ै, गुरपुरै ताते है बुझाया, प्रभ अपना नानक जन त्याया। साजन संत करहो एहो काम, आन त्याग जपहो हर नाम, सिमर सिमर सिमर सुख पाव हो, आप जप हो अवरा नाम जपाव हो। भगत पाए तरिया संसार, बिन भगति तन हो सिशार, सर्व कल्याण सूद सुख निद नाम, बूढ़त जात पाए बिसराम, सगल दुखा हो वतनास। नानक नाम जप हो गुणतास, उपजी प्रीत प्रेम रस चाओ, मन तन अंतर ही सुआओ। नेत्रों पे एक दर सुख होए, मन बिकसै साध चरण धोए, पगजना कै मन तन रंग, बिरला कौ पावै संग। एक बस्त दीजै कर मया, गुर प्रसाद नाम जप लया, ताकि उम्मा कहीं न जाए, नानक रहया सर्ब समाए। प्राप बख्शन दीन दयाल, भगत बछल सदा कृपाल,

ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਅਗਨਿਮੁਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਾਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰਿਹ ਕਛ ਨਾ ਦ੍ਰਿਸਟੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਧਾਰੇ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਣ ਚਿਹਨ ਨਾ ਜਾਪਤ ਤਬ ਹਰਖ ਸੋਗ ਕਹੋ ਕਿਸ ਹੈ ਬਿਆਪਤ ਜਬ ਆਪਣੇ ਆਪ ਵਾਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲਿਆ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਪਾਏ ਤਬ ਸਿਵ ਸਕਤ ਕਹੋ ਕਿਤ ਠਾਏ ਜਬ ਆਪਹਿ ਆਪ ਆਪਣੀ ਜੋਤ ਰਹਿ ਤਬ ਕਵਨ ਨਿਡਰ ਕਵਨ ਕਾਤ ਡਰੈ ਆਪਨ ਚਲਤ ਆਪ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤਹ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹਾਓ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰਿਆ ਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਹੀ ਅਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ ਤਹ ਛਲ ਛਿਦਰ ਲਗਤ ਕਹੋ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸ ਹੈ ਭੂਖ ਕਮਨ ਤ੍ਰਿਪਤਾਵੈ ਕਮਰ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਪੇ ਪਰਵੀਨ ਤਹ ਬੇਦ ਕਤੇਵ ਕਹਾ ਕਉ ਚੀਨ ਜਬ ਆਪਣੇ ਆਪ ਆਪ ਉਰਧਾਰੈ ਤਉ ਸਾਗਨ ਅਪ ਸਾਗਨ ਕਹਾ ਵਿਚਾਰੈ ਜਹ ਆਪਨ ਉਚ ਆਪਨ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਿਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਨ ਹੋ ਆਪ ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸੈ ਵਿਆਪਤ ਮਾਇਆ ਆਪਸ ਕਹੋ ਆਪਹਿ ਆਦੇਸ ਤਿਹ ਗੁਣ ਕਾ ਨਾਹੀਂ ਪਰਵੇਸ਼ ਜਹ ਏਕੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ ਜਹ ਆਪਨ ਆਪ ਆਪ ਪਤਿਆਰਾ ਤਹ ਕੌਣ ਕਥੈ ਕੌਣ ਸੁਣੈ ਹਾਰਾ ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕਹੋ ਆਪੇ ਹੈ ਪਹੁਚਾ ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕਿਨੋ ਵਿਸਥਾਰ

ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕ ਏਕੈ ਜਹ ਅਭਗਤ ਭਗਤ ਤਹ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ ਦੂਹੂ ਪਾਖ ਕਾ ਪਹਿ ਧਨੀ ਉਨਕੀ ਸੋਭਾ ਨੂੰ ਬਨੀ ਆਪੈ ਕੌਤਕ ਕਰੈ ਆਨੰਦ ਚੋਜ ਆਪੈ ਰਸ ਭੋਗਨ ਨਿਰਜੋਗ ਜਿਸ ਪਾਵੈ ਦਿਸ ਆਪਣ ਨਾਏ ਲਾਵੈ ਜਿਸ ਪਾਵੈ ਦਿਸ ਖੇਲ ਖਿਲਾਵੈ ਬੇਸੁਮਾਰ ਅਥਾ ਗਣਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣੈ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਬਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਲ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤੱਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਹਾ ਜਿਸ ਮਨਹੋਂ ਵਿਸਾਰੈ ਤਿਸ ਤਾਜਾ ਬਰਕਾਹਾ ਕੋ ਜਾਏ ਸਭ ਸ੍ਰੇ ਕਿ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਨ ਹੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਹੈ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹਿਓ ਵਿਆਪ ਪ੍ਰਤਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੁਤ ਸਹਿ ਤਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰਹੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕੈ ਨਾਏ ਤਿਸ ਕੀ ਆਸ ਨ ਬਿਰਥੀ ਜਾਏ ਸੇਵਕੋ ਸੇਵਾ ਬਾਨਿਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਰਖ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਾਧ ਸੰਗ ਮਿਲ ਕਰ ਹੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲੱਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾਇ ਹੈ ਸੁਆਓ ਅੱਠ ਪੈਰ ਪ੍ਰਭੇ ਖੋ ਨੇਰਾ ਮਿਟੈ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ ਹਿਰਦੈ ਬਸਾਵਹੋ ਮਨ ਸ਼ੈ ਨਾਨਕ ਫਲ ਪਾਵਹੋ ਹਲਤ ਪਲਤ ਦੁਏ ਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਤਿਸਾਚ ਪਰਿਖਿਆ ਮਨ ਧਨ ਨਾਮ ਜਪਹੋ ਲਿਵ ਲਾਏ ਦੁਖ ਦਰਦ ਮਨ ਤੇ ਪਉ ਜਾਏ ਸੱਚ ਵਾਪਾਰ ਕਰਹੋ ਵਾਪਾਰੀ ਦਰ ਗਹ ਨਿਭ ਹੈ ਖੇਪ ਤੁਮਾਰੀ ਏਕ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨਯਾ ਵਹਿ ਜਾਹੇ ਤਿਸ ਤੇ ਦੂਰ ਕਹਾ ਕੋ ਜਾਏ ਉਬਰੈ ਰੱਖਣ ਹਾਰ ਤੇ ਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਦ ਮਨ ਹੋਵਤ ਸੁਖ ਚਿੰਤਾ ਜੈ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਭੇਖ ਦੇ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧੰਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜੈ ਸੁਮਨ ਬਸੈ ਸੋਹੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ
ਸੰਤ ਸੰਗ ਅੰਦਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਇੱਕ ਸਘਾਟ ਮਾਹੈ, ਅਨਕਰਾਂ ਗਨਾਨਾ ਦ੍ਰਿਸ਼ਟਾ ਹੈ, ਨਾ ਉਹਨਾਂ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਸੁਨ ਸਮਾਦ ਅਨਹਤ ਤੈ ਨਾਦ, ਕਹਿ ਨਾ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸੇ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਾਟ ਘਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸੁਮਾਹੇ, ਤਿਸ ਤੇ ਪਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮਹਿ ਦੇਖ, ਸਸੀਅਰ ਸੂਰ ਨਖੇਤਰ ਮਹਿ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬ ਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣ ਹੈ ਅਮੋਲ, ਸਰਬ ਜੋਤ ਮਹਿ ਜਾ ਕੀ ਜੋਤ, ਧਿਆਰ ਰਹਿਓ ਸੁਆਮੀ ਓਤ ਪੋਤ, ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਹੋ ਵਿਸਾਸ, ਸੰਤ ਜਨਾ ਕਾ ਪੇਖਨ ਸਭ ਬ੍ਰਹਮ, ਸੰਤ ਜਨ ਜਨਾ ਕੈ ਹਿਰਦੈ ਸਭ ਧਰਮ, ਸੰਤ ਜਨਾ ਸੁਨ ਹੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਤ, ਸਤ ਬਚਨ ਸਾਧੂ ਸਭ ਕਹਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵ ਨੁਹਾਰ ਪ੍ਰਭ ਜਾਨੈ, ਅੰਤਰ ਵਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤ ਪਤ, ਤਿਸ ਪਾਵੈ ਤਾਂ ਕਰੇ ਵਿਸਥਾਰ, ਤਿਸ ਪਾਵੈ ਤਾਂ ਏਕ ਓਂਕਾਰ, ਅਨਕ ਕਲਾ ਲਖੀ ਨਹਿ ਜਾਏ, ਜਿਸ ਪਾਵੈ ਤਿਸ ਲਏ ਮਿਲਾਏ, ਕਵਨ ਨਿਕਟ ਗਮਨ ਕਹੀ ਹੈ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਭੂਤ ਆਪ ਰਤਾਰਾ, ਸਰਬ ਨੈਨ ਆਪ ਪੇਖਣ ਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ, ਆਪਨ ਜਾਨਕ ਖੇਲ ਬਨਾਇਆ, ਅਗਿਆਕਾਰੀ ਗਿਨੀ ਮਾਇਆ, ਸਭ ਕਹਿ ਮਾਧ ਲਿਪ ਤੋ ਰਹਿ, ਜੋਗਸ਼ ਕਹਿਣਾ ਸੋ ਆਪੇ ਕਹਿ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਪਾਵੇ ਤਾਂ ਲਏ ਸੁਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਉਰੈ ਕਹੋ ਕਿਨੈ ਕਾਸ਼ ਕਰਾ, ਭਲਾ ਕਰ ਤੂ ਤਿਆ ਤਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ, ਤਾਂ ਕੀ ਗਾਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਜੀ ਪਾਏ, ਤਿਸਕਾ ਕੀ ਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੇ ਤਿਸ ਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਧਰਾਇਆ, ਜਾਨ ਆਵਨ ਕਹਿ ਹੈ ਸੋ ਆਓ, ਜਾਨ ਕਹਿ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਅਸ਼ਟਪਦੀ ਪੂਰੇ ਗੁਰ ਕਾ ਸੁਨੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰਹੋ, ਸਾਸ ਸੰਗ ਅਗਨ ਸਾਗਰ ਤਰਹੋ, ਹਰ ਤਨ ਕੇ ਪਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ, ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਪਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤ ਬਹੁ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁੱਖ ਪੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਹੈ ਆਧਾਰ, ਉੱਤਮ ਸਲੋਕ ਸਾਧਕੇ ਬਚਨ, ਅਮਲੀਕ ਲਾਲ ਹਿ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕੈ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਅਨਾਹਦ ਵਾਜੈ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਹਾਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ, ਸਾਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਪਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ,
ਸੋ ਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਤੇ, ਰਾਮ ਨਾਮ ਸੁਨ ਰਸਨਾ ਕਹਤੇ। ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭ ਹੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋ ਹੋ ਤਿਨ ਦਾਨ, ਸਰਬ ਇੱਛਾ ਤਾ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉਜ ਪਾਏ ਅਸਥਾਨ, ਬਹੁਰ ਨ ਹੋਵੈ ਆਵਨ ਜਾਨ, ਹਰ ਤਨ ਖਾਟ ਚਲੈ ਜਨ ਸੋਏ, ਨਾਨਕ ਜਿਸਹਿ ਪ੍ਰਾਪਤ ਹੋਏ, ਖੇਮ ਸ਼ਾਂਤ ਰਿਦ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ, ਗੁਣ ਗੋਬਿੰਦ ਨਾਮ ਤੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਬਿਸਰਾਮ, ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਮ ਤੇ ਛੁਟੈ, ਜਾ ਕੈ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ, ਜਿਸ ਮਨ ਬਸੈ ਸੁਨੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ।

ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਰ ਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਹੋਰ ਕਰਮ ਪਾਇਆ ਤੁਦ ਜਿਨ ਕਹ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਹਿਤ ਕਰ ਅਨਹਦ ਵਾਜੀ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਮਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ। ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੁਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਏ ਦਸਾਂ ਪਾਤਸ਼ਾਹੀਆਂ ਕੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੇ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਾਂ ਨਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਾਸਨ ਸੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚਿੱਤਿਆਵਨ ਕਾ ਸਦਕਾ

ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਫ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੇ ਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਧਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਆਪ ਜੀ ਕਾ ਫਰਮਾਨ ਹੈ, ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾਂ ਪ੍ਰਭ ਚਰਨ ਤੁਮਾਰੇ, ਤੂੰ ਬੇਅੰਤ ਕੋ ਵਿਰਲਾ ਜਾਣੇ, ਗੁਰਪ੍ਰਸਾਦ ਕੋ ਸ਼ਬਦ ਪਛਾਣੇ। ਆਪ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਮੈਂ ਰਹਿਮਤ ਕੀਤੀ। ਆਪ ਜੀ ਦੇ ਦਰਕਰ ਦੇ ਚਰਨ ਸੇਵਕ ਸਰਦਾਰ ਦਿਆਲਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਤੱਕ ਕੇ ਸ਼ੁਕਰਾਨਾ ਕਰਦੇ ਹੋਏ ਸਤਿਗੁਰੂ ਜੀ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ। ਬਾਣੀ ਪੜ੍ਹਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ। 6 ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਸਤਿਗੁਰੂ ਜੀ ਕਿਰਪਾ ਕਰਨੀ, ਅਗਾਂਹ ਤੋਂ ਸੁੱਤੇ ਸਪਸ਼ਟ ਬਾਣੀ ਪੜ੍ਹਨ, ਸੇਵਾ ਕਰਨ ਦੀ ਬਲਬੁੱਤ ਸਮਰੱਥਾ ਬਖਸ਼ਣੀ। ਕਿਰਪਾ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ, ਤੰਦਰੁਸਤੀ, ਦੇਹ ਰੋਗਤਾ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ, ਬੱਚਿਆਂ ਨੂੰ ਲੰਬੀ ਆਰਜਾ, ਮਾਤਾ ਪਿਤਾ ਦੀ ਆਗਿਆ ਕਾਰ, ਉੱਚੀ ਵਿੱਦਿਆ, ਚੰਗੀ ਸਿਹਤ ਦੀ ਦਾਤ ਬਖਸ਼ਣੀ, ਗੁਰਸਿੱਖੀ ਵਾਲਾ ਜੀਵਨ ਬਖਸ਼ਣਾ, ਗੁਰਮਤਿ ਦੇ ਧਾਰਨੀ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਕਾਰੋਬਾਰਾਂ ਵਿੱਚ ਵਾਧੇ, ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਣੀਆਂ, ਜੀਵਨ ਦੇ ਵਿੱਚ ਕਾਮਯਾਬੀਆਂ, ਜੀਵਨ ਦੇ ਵਿੱਚ ਤਰੱਕੀਆਂ ਬਖਸ਼ਣੀਆਂ। ਸਤਿਗੁਰੂ ਜੀ ਕਿਰਪਾ ਕਰਨੀ, ਪਰਿਵਾਰ ਨੂੰ ਗੁਰੂ ਘਰ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖਣਾ, ਗੁਰੂ ਘਰ ਦਾ ਪਿਆਰ, ਗੁਰੂ ਘਰ ਦੀ ਸੇਵਾ ਅਤੇ ਗੁਰੂ ਘਰ ਦੇ ਦਰਸ਼ਨ ਦੀਦਾਰੇ ਬਖਸ਼ਦੇ ਰਹਿਣਾ। ਸਤਿਗੁਰੂ ਜੀ ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਰਮਾਲਾ ਸਾਹਿਬ ਭੇਟਾ ਕੀਤੇ ਗਏ ਨੇ। ਅੰਗੀਕਾਰ ਕਰਨੀ, ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜਦੇ ਕੱਢਣੇ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਕਦਮ ਕਦਮ ਲੇਖੇ ਲਾਉਣੇ, ਤਿਲਫੁਲ ਭਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ। ਪਰਿਵਾਰ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ, ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀ ਜਿਸ ਮਨੋਕਾਮਨਾਵਾਂ ਭਾਵਨਾਵਾਂ ਨੂੰ ਲੈ ਕਰਕੇ ਪਰਿਵਾਰ ਵੱਲੋਂ ਸੇਵਾਵਾਂ ਕੀਤੀਆਂ ਗਈਆਂ, ਸੋ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ ਜੀ। ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਏ ਆਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹੋ, ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਵੱਡਿਆਂ ਭਾਗਾਂ ਵਾਲੇ ਪਰਿਵਾਰ, ਸਰਦਾਰ ਦਿਆਲਜੀਤ ਸਿੰਘ, ਜਿਨ੍ਹਾਂ 'ਤੇ ਅਪਾਰ ਕਿਰਪਾ ਬਖਸ਼ ਕਰਕੇ ਸਤਿਗੁਰਾਂ ਨੇ ਤੰਦਰੁਸਤੀ ਦੀ ਦਾਤ ਬਖਸ਼ੀ ਹੈ, ਅਤੇ ਪਰਿਵਾਰ ਵੱਲੋਂ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੇਵਾ ਗੁਰੂ ਘਰ ਵਿਖੇ ਲਈ। ਸਤਿਗੁਰੂ ਜੀ ਕਿਰਪਾ ਕਰਨ, ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਪਰਿਵਾਰ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਬਣਾਈ ਰੱਖਣ। ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਸਿੱਖੀ ਵਾਲਾ ਜੀਵਨ, ਗੁਰਮਤਿ ਦੇ ਧਾਰਨੀ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦੱਸ ਰਿਹਾ ਤੋਂ, ਸਤਿਗੁਰਾਂ ਦੀ ਹਜ਼ੂਰੀ ਅੰਦਰ ਵਿਚਰਦਿਆਂ ਤੋਂ, ਗੁਰਬਾਣੀ ਦੇ ਜਾਪ ਕਰਦਿਆਂ ਤੋਂ, ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੜਾਹ ਪ੍ਰਸ਼ਾਦੀ ਦੇਖ ਤੋਂ ਉਪਰੰਤ ਥੱਲੇ ਲੰਗਰ ਹਾਲ ਦੇ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ, ਆਪ ਸਰਬੱਤ ਸੰਗਤਾਂ ਨੇ ਲੋੜ ਦੇ ਮੁਤਾਬਕ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।